ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸੋਮਵਾਰ ਸ਼ਕ ਸੰਵਤ 1948 ਦੇ ਹਾੜ ਮਹੀਨੇ ਦੀ 28 ਤਰੀਕ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 20 ਤਰੀਕ ਏ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:58 ਤੇ 38 ਸਕਿੰਟ ਦਾ ਹੈ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਤੇ ਸਾਡੀ ਅੱਜ ਦੀ ਇਸ ਸਭਾ ਦੇ ਤਹਿਤ ਤਮਾਮ ਸਰੋਤਿਆਂ ਦਾ ਸਵਾਗਤ ਹੈ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:59 ਤੇ 34 ਸਕਿੰਟ ਤੇ। ਹੁਣ ਤੋਂ ਕੁਝ ਪਲਾਂ ਬਾਅਦ ਠੀਕ 6 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਐਫਐਮ ਐਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:10 ਤੇ 15 ਸਕਿੰਟ ਦਾ ਹੈ ਤੇ ਹੁਣ ਰੂਪਰੇਖਾ ਦੇ ਤਹਿਤ ਨਜ਼ਰ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰੇ 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸਜਰੀ ਸਵੇਰ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਜਿਸ ਤਹਿਤ ਵਿਸ਼ਾ ਰਹੇਗਾ ਸਾਈਬਰ ਕ੍ਰਾਈਮ ਤੇ ਸਾਈਬਰ ਸੁਰੱਖਿਆ। ਪ੍ਰੋਗਰਾਮ ਪੇਸ਼ ਕਰਨਗੇ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ, ਸੰਪਾਦਨ ਹੋਵੇਗਾ ਮਮਤਾ ਅਰੋੜਾ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਸਵੇਰੇ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ ਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵੇਰੇ 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਲੋਕ ਗੀਤ ਦਾ। ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਪ੍ਰਸਾਰਿਤ ਕਰਾਂਗੇ ਰਿਲੇਅ ਕਰਾਂਗੇ। ਸਵੇਰੇ 10 ਵਜੇ ਤੋਂ ਸਮਾਂ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਸਦਾ ਬਹਾਰ ਪੰਜਾਬੀ ਗੀਤ। ਦੁਪਹਿਰ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਰਹੇਗਾ ਬਾਲੀਵੁੱਡ ਟ੍ਰੇਲਸ।

ਦੁਪਹਿਰ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਦੁਪਹਿਰ 12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ ਤੇ ਦੁਪਹਿਰ ਦੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੀਮਾ ਮਹਿਰਾ। ਦੁਪਹਿਰ 12:30 ਦਾ ਸਮਾਂ ਰਹੇਗਾ ਪ੍ਰੋਗਰਾਮ ਘਰ ਪਰਿਵਾਰ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਸਿਹਤ ਸੰਭਾਲ। 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਦੁਪਹਿਰ 1:15 ਤੇ ਹੋਵੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਹੋਵੇਗਾ ਲਾਈਵ ਫੋਨ ਇਨ ਤੇ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਹਿੰਦੀ ਫਿਲਮ ਮਿਊਜ਼ਿਕ। ਦੁਪਹਿਰ 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਤੇ ਦੁਪਹਿਰ 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਅੱਜ ਦਾ ਇਹ ਪ੍ਰੋਗਰਾਮ ਹੋਵੇਗਾ ਲਾਈਵ ਫੋਨ ਇਨ ਤੇ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਫਿਲਮੀ ਗੀਤ। ਦੁਪਹਿਰ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਸ਼ਾਮ 5 ਵਜੇ ਹੋਵੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਵਿਸ਼ਾ ਹੋਵੇਗਾ ਦੇ ਤਹਿਤ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਅੱਜ ਤੁਸੀਂ ਸੁਣੋਗੇ ਫਜ਼ਲ ਸ਼ਾਹ ਦੀ ਲਿਖੀ ਹੋਈ ਅਮਰ ਸੋਹਣੀ ਮਹੀਵਾਲ ਦਾ ਭਾਗ ਪਹਿਲਾ ਇਸ ਪ੍ਰੋਗਰਾਮ ਦੇ ਤਹਿਤ ਸੰਪਾਦਨ ਰਹੇਗਾ ਮਮਤਾ ਅਰੋੜਾ ਦਾ ਪ੍ਰੋਗਰਾਮ ਦੇ ਤਹਿਤ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਸ਼ਾਮ 5:30 ਵਜੇ ਹੋਵੇਗਾ ਪ੍ਰੋਗਰਾਮ ਗੱਲਾਂ ਚੋ ਗੱਲ ਤੇ ਇਸ ਪ੍ਰੋਗਰਾਮ ਦੇ ਤਹਿਤ ਆਪਣਾ ਵਿਰਸਾ ਆਪਣਾ ਸੱਭਿਆਚਾਰ ਜਾਰੀ ਰਹੇਗਾ ਸ਼ਾਮ 6:20 ਤੇ ਰਿਲੇ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਸ਼ਾਮ 6:30 ਹੋਵੇਗਾ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਣੀ ਰਾਤ 7 ਹੋਵੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਜੋ ਕਿ ਜਾਰੀ ਰਹੇਗਾ ਰਾਤ ਦੇ 8 ਤੱਕ ਤੇ ਪ੍ਰੋਗਰਾਮ ਦੇ ਦਰਮਿਆਨ 7:30 ਰਿਲੇ ਕਰਾਂਗੇ ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਾਤ 8 ਤੁਸੀਂ ਸੁਣੋਗੇ ਇੱਕ ਸਪੋਂਸਰਡ ਪ੍ਰੋਗਰਾਮ ਉਮੰਗ ਇਸ ਪ੍ਰੋਗਰਾਮ ਦੇ ਸਪੋਂਸਰਡ ਹੋਣਗੇ NCERT ਤੇ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1331 ਅੱਜ ਅਸੀਂ ਪ੍ਰਸਾਰਿਤ ਕਰਾਂਗੇ ਰਾਤ 8:30 ਦਾ ਸਮਾਂ ਰਹੇਗਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਤਾਂ ਤੇ ਵਟਸਐਪ ਮੈਸੇਜਸ ਤੇ ਆਧਾਰਿਤ ਰਾਤ 8:45 ਤੇ ਰਿਲੇ ਕਰਾਂਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਰਾਤ 9 ਵਜੇ ਹੋਵੇਗਾ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ

ਤੋਂ ਰਾਤ 9:15 ਤੋਂ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜੋ ਕਿ ਜਾਰੀ ਰਹਿਣਗੇ ਰਾਤ ਦੇ 11 ਵਜੇ ਤੱਕ, ਤੇ ਰਾਤ ਦੇ 11 ਵਜੇ ਹੋਵੇਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:15 ਤੇ 26 ਸਕਿੰਟ ਦਾ ਹੈ ਤੇ ਆਓ ਸਰਵਨ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵਕਤ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:27 ਤੇ 50 ਸਕਿੰਟ ਦਾ ਹੈ ਤੇ ਆਓ ਸ਼ਬਦ ਸਰਵਣ ਕਰਦੇ ਹਾਂ ਭਾਈ ਸਰਬਜੀਤ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:46 ਤੇ 48 ਸਕਿੰਟ ਦਾ ਤੇ ਇਸ ਵੇਲੇ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਤੇ ਆਓ ਸਰਵਣ ਕਰਦੇ ਹਾਂ ਭਗਤੀ ਰਚਨਾ ਨਿਤਿਨ ਮੁਕੇਸ਼ ਤੇ ਅਨੁਪਮਾ ਦੇਸ਼ ਪਾਂਡੇ ਦੀਆਂ ਆਵਾਜ਼ਾਂ ਦੇ ਵਿੱਚ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸੱਤੇ ਸਾਈਂ ਭਗਤੀ ਰਚਨਾ। ਇਸ ਵੇਲੇ ਤੁਸੀਂ ਸਰਵਨ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ, ਅਤੇ ਪ੍ਰੋਗਰਾਮ ਦੇ ਅੰਤ ਦੇ ਵਿੱਚ ਨਰਿੰਦਰ ਚੰਚਲ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਭਗਤੀ ਰਚਨਾ ਸਰਵਨ ਕਰਦੇ ਹਾਂ।

ਤੁਸੀਂ ਜੁਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ

0: ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਸਰਜਰੀ ਸਵੇਰ ਦਾ ਇੱਕ ਨਵਾਂ ਅੰਕ ਲੈ ਕੇ ਤੇ ਹਮੇਸ਼ਾ ਦੀ ਤਰ੍ਹਾਂ ਆਸ ਤੇ ਦੁਆ ਹੈ ਕਿ ਸਾਡੇ ਸਾਰੇ ਹੀ ਸਰੋਤੇ ਰਾਜ਼ੀ ਖੁਸ਼ੀ ਹੋਣਗੇ। ਜੀ ਸਰੋਤਿਓ, ਨਵਾਂ ਦਿਨ ਤੇ ਨਵਾਂ ਪ੍ਰੋਗਰਾਮ ਸਰਜਰੀ ਸਵੇਰ ਦਾ ਨਵਾਂ ਅੰਕ ਜੀ, ਤੇ ਅੱਜ ਪ੍ਰੋਗਰਾਮ ਸਰਜਰੀ ਸਵੇਰ ਦੇ ਤਹਿਤ ਹੈ। ਅੱਜ ਹੈ ਦਿਨ ਸੋਮਵਾਰ ਤੇ ਪ੍ਰੋਗਰਾਮ ਸਰਜਰੀ ਸਵੇਰ ਦੇ ਤਹਿਤ ਸਿਲਸਿਲਾ ਹੈ ਸਾਇੰਸ ਐਂਡ ਟੈਕਨੋਲੋਜੀ, ਜਿਸ ਤਹਿਤ ਅੱਜ ਵਿਸ਼ਾ ਹੈ ਸਾਈਬਰ ਕ੍ਰਾਈਮ ਅਤੇ ਸਾਈਬਰ ਸੁਰੱਖਿਆ। ਜੀ, ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਇਸ ਸਿਲਸਿਲੇ ਦਾ ਆਨੰਦ ਮਾਣੋਗੇ ਤੇ ਪ੍ਰੋਗਰਾਮ ਦੇ ਤਹਿਤ ਹੋਵੇਗਾ ਬਹੁਤ ਸਾਰਾ ਗੀਤ ਸੰਗੀਤ ਵੀ। ਤੇ ਹੁਣ ਪ੍ਰੋਗਰਾਮ ਦੇ ਤਹਿਤ ਸੁਣਦੇ ਹਾਂ ਕੁਝ ਸੰਦੇਸ਼ ਤੇ ਫਿਰ ਉਸ ਤੋਂ ਬਾਅਦ ਹਾਜ਼ਰ ਹੋਵਾਂਗੇ ਅੱਜ ਦਾ ਇਹ ਸਿਲਸਿਲਾ ਲੈ ਕੇ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
3: ਹੋ ਗਿਆ ਇੰਤਜ਼ਾਮ।
4: ਕਿਸ ਦਾ?
3: ਗੁੱਡੀ ਦੀ ਫੀਸ ਦਾ।
4: ਦਿਖਾ।
3: 20,000 ਦਾ ਲੋਨ ਤੁਰੰਤ। ਪਤਾ ਹੈ ਕੌਣ ਦੇ ਰਿਹਾ ਹੈ? ਵਿਆਜ ਕਿੰਨਾ ਹੈ? ਲੋਨ ਸਿਰਫ ਨਿਯੰਤਰਿਤ ਸੰਸਥਾਵਾਂ ਤੋਂ ਹੀ ਲਓ। ਲੋਨ ਦਾ ਵਿਚਾਰ ਲੋੜ ਅਨੁਸਾਰ, ਉਹ ਵੀ ਚੈੱਕ ਕਰਕੇ। ਹੋ ਗਿਆ ਇੰਤਜ਼ਾਮ। ਤਨਖਾਹ ਐਡਵਾਂਸ ਚ ਭੇਜੀ ਹੈ।
5: RBI ਕਹਿੰਦਾ ਹੈ
6: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
7: ਇਸ਼ਕ ਦੀ ਉਹ ਦਾਸਤਾਨ ਜੋ ਸਦੀਆਂ ਬਾਅਦ ਵੀ ਦਿਲਾਂ ਵਿੱਚ ਜ਼ਿੰਦਾ ਹੈ, ਮੁਹੱਬਤ ਦੀ ਉਹ ਆਵਾਜ਼ ਜੋ ਅੱਜ ਵੀ ਪੰਜਾਬ ਦੀ ਰੂਹ ਵਿੱਚ ਗੂੰਜਦੀ ਹੈ। ਜੀ ਸਰੋਤਿਓ, ਮਿਤੀ 20 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ ਸੋਨੀ ਮਹੀਵਾਲ ਭਾਗ ਪਹਿਲਾ।

0: ਦੋਸਤੋ, ਗੀਤ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਕਿ ਅੱਜ ਦੇ ਸਮੇਂ ਵਿੱਚ ਠੱਗੀ ਦਾ ਸਭ ਤੋਂ ਵੱਡਾ ਹਥਿਆਰ ਮੋਬਾਈਲ ਫੋਨ ਬਣ ਗਿਆ ਹੈ। ਮਮਤਾ ਜੀ, ਮੇਰੇ ਖਿਆਲ ਦੇ ਵਿੱਚ ਹੁਣ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਜਿਹੜੀ ਆਮ ਠੱਗੀ ਅੱਜ ਕੱਲ ਫੈਲੀ ਹੋਈ ਹੈ OTP ਸਕੈਮ ਦੀ।
1: ਸਭ ਤੋਂ ਪਹਿਲਾਂ ਇੱਕ ਸਵਾਲ, ਜੇ ਕੋਈ ਤੁਹਾਨੂੰ ਫੋਨ ਕਰਕੇ ਕਹੇ ਮੈਂ ਬੈਂਕ ਤੋਂ ਬੋਲ ਰਿਹਾ, ਤੁਹਾਡੇ ਨੰਬਰ ਤੇ ਇੱਕ OTP ਆਇਆ ਹੈ, ਕਿਰਪਾ ਕਰਕੇ ਦੱਸ ਦਿਓ, ਤੁਸੀਂ ਕੀ ਕਰੋਗੇ?
0: ਸਰੋਤਿਓ, ਤੁਸੀਂ 2 ਸੈਕਿੰਡ ਦਾ ਵਿਰਾਮ ਲਵੋਗੇ। ਉਮੀਦ ਹੈ ਤੁਹਾਡਾ ਜਵਾਬ ਹੋਵੇਗਾ ਨਹੀਂ ਦੱਸਾਂਗਾ।
1: ਬਿਲਕੁਲ ਸਹੀ, ਯਾਦ ਰੱਖੋ, ਬੈਂਕ ਕਦੇ ਵੀ OTP, ATM ਪਿੰਨ, CVV ਜਾਂ ਪਾਸਵਰਡ ਨਹੀਂ ਪੁੱਛਦਾ। ਜੇ ਕੋਈ ਪੁੱਛ ਰਿਹਾ ਹੈ ਤਾਂ ਸਮਝੋ ਕੁਝ ਗਲਤ ਹੈ, ਦਾਲ ਵਿੱਚ ਕਾਲਾ ਹੈ।
0: ਚਲੋ, ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਸੁਣਾਉਣੀ ਆ। ਇੱਕ ਵਿਅਕਤੀ ਨੂੰ ਫੋਨ ਆਇਆ, ਸਰ ਤੁਹਾਡਾ ATM ਕਾਰਡ ਬਲੌਕ ਹੋ ਗਿਆ ਹੈ, ਹੁਣ OTP ਦੱਸੋ ਨਹੀਂ ਤਾਂ ਤੁਹਾਡਾ ਖਾਤਾ ਬੰਦ ਹੋ ਜਾਵੇਗਾ। ਦੋਸਤੋ, ਉਹ ਘਬਰਾ ਗਿਆ, OTP ਦੱਸ ਦਿੱਤਾ। 1 ਮਿੰਟ ਬਾਅਦ ਉਸਦੇ ਫੋਨ ਤੇ ਮੈਸੇਜ ਆਇਆ ਕਿ ਲਗਭਗ 50,000 ਰੁਪਇਆ ਤੁਹਾਡੇ ਖਾਤੇ ਵਿੱਚੋਂ ਕੱਟ ਚੁੱਕਿਆ ਹੈ।
1: ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਨੇ। ਠੱਗ ਪਹਿਲਾਂ ਡਰ ਪੈਦਾ ਕਰਦੇ ਨੇ, ਫਿਰ ਜਲਦੀ ਕਰਨ ਲਈ ਕਹਿੰਦੇ ਨੇ ਅਤੇ ਆਖਿਰ ਵਿੱਚ ਤੁਹਾਡੀ ਜਾਣਕਾਰੀ ਲੈ ਲੈਂਦੇ ਨੇ। ਇਸ ਲਈ ਜੇ ਕੋਈ ਕਹੇ ਹੁਣੇ ਦੱਸੋ, ਹੁਣੇ ਕਰੋ, ਨਹੀਂ ਤਾਂ ਨੁਕਸਾਨ ਹੋ ਜਾਵੇਗਾ, ਤਾਂ ਸਭ ਤੋਂ ਪਹਿਲਾਂ ਸ਼ਾਂਤ ਰਹੋ।
0: ਹੁਣ ਸਰੋਤਿਓ, ਗੱਲ ਕਰਦੇ ਆ ਫੇਕ ਬੈਂਕ ਕਾਲ ਦੀ। ਕਈ ਲੋਕ ਬਿਲਕੁਲ ਬੈਂਕ ਅਧਿਕਾਰੀ ਵਾਂਗ ਗੱਲ ਕਰਦੇ ਨੇ। ਉਹ ਤੁਹਾਡਾ ਨਾਮ ਵੀ ਦੱਸ ਦਿੰਦੇ ਨੇ, ਤੁਹਾਡਾ ਸ਼ਹਿਰ ਵੀ ਦੱਸ ਦਿੰਦੇ ਨੇ, ਤੁਹਾਡੇ ਬੈਂਕ ਦਾ ਨਾਮ ਵੀ ਲੈ ਦਿੰਦੇ ਨੇ ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਬੈਂਕ ਤੋਂ ਕਾਲ ਹੈ।
1: ਪਰ ਯਾਦ ਰੱਖੋ, ਜੇ ਸ਼ੱਕ ਹੋਵੇ ਤਾਂ ਫੋਨ ਕੱਟੋ, ਫਿਰ ਆਪਣੇ ਬੈਂਕ ਦੇ ਅਧਿਕਾਰਿਤ ਨੰਬਰ ਤੇ ਖੁਦ ਕਾਲ ਕਰੋ। ਕਦੇ ਵੀ ਕਾਲ ਤੇ ਦਿੱਤੀ ਜਾਣਕਾਰੀ ਦੇ ਆਧਾਰ ਤੇ ਕੋਈ ਫੈਸਲਾ ਨਾ ਕਰੋ।
0: ਮਮਤਾ ਜੀ, ਹੁਣ ਆਪਾਂ ਜ਼ਿਕਰ ਕਰਾਂਗੇ, ਸਰੋਤਿਆਂ ਨਾਲ ਸਾਂਝ ਪਾਵਾਂਗੇ UPI ਫਰਾਡ ਦੀ। ਅੱਜ ਕੱਲ ਹਰ ਕੋਈ UPI ਵਰਤਦਾ ਹੈ, ਦੁਕਾਨ, ਪੈਟਰੋਲ ਪੰਪ, ਸਬਜ਼ੀ ਵਾਲਾ, ਚਾਹ ਵਾਲਾ, ਹਰ ਥਾਂ UPI ਹੈ।
1: ਇਹ ਸਹੂਲਤ ਹੈ ਪਰ ਸਾਵਧਾਨੀ ਵੀ ਲਾਜ਼ਮੀ ਹੈ। ਇੱਕ ਆਮ ਠੱਗੀ ਇਸੇ ਤਰ੍ਹਾਂ ਹੁੰਦੀ ਹੈ। ਤੁਸੀਂ ਕੋਈ ਸਮਾਨ ਵੇਚ ਰਹੇ ਹੋ, ਇੱਕ ਵਿਅਕਤੀ ਫੋਨ ਕਰਦਾ ਹੈ, ਕਹਿੰਦਾ ਹੈ ਮੈਂ ਤੁਹਾਨੂੰ ਪੈਸੇ ਭੇਜ ਰਿਹਾ, ਪਹਿਲਾਂ ਇਹ QR ਕੋਡ ਸਕੈਨ ਕਰੋ। ਤੁਸੀਂ QR ਕੋਡ ਸਕੈਨ ਕਰਦੇ ਹੋ, ਪਿੰਨ ਪਾਉਂਦੇ ਹੋ ਤੇ ਪੈਸੇ ਤੁਹਾਡੇ ਖਾਤੇ ਵਿੱਚ ਆਉਣ ਦੀ ਬਜਾਏ ਨਿਕਲ ਜਾਂਦੇ ਨੇ।
0: ਯਾਦ ਰੱਖੋ, ਪੈਸੇ ਲੈਣ ਲਈ ਪਿੰਨ ਨਹੀਂ ਲੱਗਦਾ, ਪਿੰਨ ਸਿਰਫ ਪੈਸੇ ਭੇਜਣ ਵੇਲੇ ਲੱਗਦਾ ਹੈ। ਇਹ ਗੱਲ ਸਰੋਤਿਓ ਬਿਲਕੁਲ ਵੀ ਨਾ ਭੁੱਲੋ।
1: ਹੁਣ ਅਸੀਂ ਜ਼ਿਕਰ ਕਰਦੇ ਹਾਂ QR ਕੋਡ ਸਕੈਮ ਦੀ। QR ਕੋਡ ਬਾਰੇ ਵੀ ਲੋਕਾਂ ਵਿੱਚ ਬਹੁਤ ਵੱਡੀ ਗਲਤ ਫਹਿਮੀ ਹੈ। ਕਈ ਲੋਕ ਸੋਚਦੇ ਨੇ QR ਸਕੈਨ ਕਰਦੇ ਹੀ ਪੈਸੇ ਆ ਜਾਣਗੇ, ਪਰ ਅਸਲ ਵਿੱਚ ਜੇ ਤੁਸੀਂ QR ਸਕੈਨ ਕਰਕੇ ਪਿੰਨ ਪਾ ਰਹੇ ਹੋ ਤਾਂ ਸੰਭਵ ਹੈ ਤੁਸੀਂ ਪੈਸੇ ਭੇਜ ਰਹੇ ਹੋ।
0: ਇਸੇ ਲਈ ਕਿਸੇ ਅਣਜਾਣ ਵਿਅਕਤੀ ਵੱਲੋਂ ਭੇਜਿਆ QR ਕੋਡ ਕਦੇ ਵੀ ਸਕੈਨ ਨਾ ਕਰੋ। ਮਮਤਾ ਜੀ, ਇੱਕ ਛੋਟਾ ਜਿਹਾ ਕੁਇਜ਼। ਪਹਿਲਾ ਸਵਾਲ, OTP ਕਿਸ ਨਾਲ ਸਾਂਝਾ ਕਰਨਾ ਚਾਹੀਦਾ ਹੈ? ਨੰਬਰ 1 ਬੈਂਕ।

0: ਕਰਮਚਾਰੀ ਨੰਬਰ 2 ਪੁਲਿਸ ਨੰਬਰ 3 ਕਿਸੇ ਨਾਲ ਵੀ ਨਹੀਂ ਸਹੀ ਜਵਾਬ
1: ਸਹੀ ਜਵਾਬ ਹੈ ਕਿਸੇ ਨਾਲ ਵੀ ਨਹੀਂ
0: ਜੀ
1: ਅਤੇ ਦੂਜਾ ਸਵਾਲ ਜੇ ਕੋਈ ਕਵੇ QR ਕੋਡ ਸਕੈਨ ਕਰੋ ਪੈਸੇ ਮਿਲ ਜਾਣਗੇ ਕੀ ਤੁਰੰਤ ਸਕੈਨ ਕਰਨਾ ਚਾਹੀਦਾ ਹੈ
0: ਨਹੀਂ ਨਹੀਂ ਦੋਸਤੋ ਪਹਿਲਾਂ ਤੁਸੀਂ ਪੂਰੀ ਤਰ੍ਹਾਂ ਤਸਦੀਕ ਕਰੋ
1: ਹੁਣ ਗੱਲ ਕਰਦੇ ਹਾਂ ਕੁਝ ਗਲਤ ਫਹਿਮੀਆਂ ਦੀ ਪਹਿਲੀ ਗਲਤ ਫਹਿਮੀ ਬੈਂਕ ਕਦੇ ਵੀ OTP ਮੰਗ ਸਕਦਾ ਹੈ
0: ਬੈਂਕ ਕਦੇ ਵੀ OTP ਨਹੀਂ ਮੰਗਦਾ
1: ਦੂਸਰਾ QR ਸਕੈਨ ਕਰਨ ਨਾਲ ਹਮੇਸ਼ਾ ਪੈਸੇ ਆਉਂਦੇ ਨੇ
0: ਕਈ ਵਾਰ QR ਸਕੈਨ ਕਰਕੇ ਪਿੰਨ ਪਾਉਣ ਨਾਲ ਪੈਸੇ ਤੁਹਾਡੇ ਖਾਤੇ ਵਿੱਚੋਂ ਜਾਂਦੇ ਨੇ
1: ਸਭ ਤੋਂ ਵੱਡੀ ਗਲਤ ਫਹਿਮੀ ਸਿਰਫ ਬਜ਼ੁਰਗ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਨੇ
0: ਵਿਦਿਆਰਥੀ ਨੌਜਵਾਨ ਵਪਾਰੀ ਸਰਕਾਰੀ ਮੁਲਾਜ਼ਮ ਹਰ ਕੋਈ ਮਮਤਾ ਜੀ ਨਿਸ਼ਾਨਾ ਬਣ ਸਕਦਾ ਹੈ
1: ਦੋਸਤੋ ਅੱਜ ਦੀ ਸਭ ਤੋਂ ਵੱਡੀ ਸਿੱਖਿਆ ਇਹੀ ਹੈ ਕਿ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ
0: ਹੁਣ ਫਿਰ ਥੋੜਾ ਜਾ ਐਂਟਰਟੇਨ ਕਰ ਦਈਏ ਸਰੋਤਿਆਂ ਦਾ ਇੱਕ ਖੂਬਸੂਰਤ ਗੀਤ ਉਹਨਾਂ ਦੀ ਖਿਦਮਤ ਦੇ ਵਿੱਚ ਪਲੇ ਕਰੀਏ ਗੀਤ ਤੋਂ ਬਾਅਦ ਸਰੋਤਿਓ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਵਟਸਐਪ ਸਕੈਮ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਕ ਫੇਕ ਕਸਟਮਰ ਕੇਅਰ ਸਕੈਮ ਸਕਰੀਨ ਸ਼ੇਅਰਿੰਗ ਐਪ ਫਰਾਡ ਬਾਰੇ
1: ਇਹ ਉਹ ਠੱਗੀਆਂ ਨੇ ਜਿਨ੍ਹਾਂ ਵਿੱਚ ਲੋਕ ਇੱਕ ਕਲਿੱਕ ਨਾਲ ਆਪਣਾ ਮੋਬਾਈਲ ਹੀ ਠੱਗਾਂ ਦੇ ਹਵਾਲੇ ਕਰ ਦਿੰਦੇ ਨੇ

0: ਹੁਣ ਗੱਲ ਕਰਦੇ ਹਾਂ ਇੱਕ ਅਜਿਹੀ ਠੱਗੀ ਦੀ ਜੋ ਲਗਭਗ ਹਰ ਵਟਸਐਪ ਵਰਤਣ ਵਾਲੇ ਤੱਕ ਪਹੁੰਚਦੀ ਹੈ, ਵਟਸਐਪ ਸਕੈਮ।
1: ਦੋਸਤੋ, ਕੀ ਤੁਹਾਡੇ ਕੋਲ ਕਦੇ ਮੈਸੇਜ ਆਇਆ ਹੈ, ਹਾਏ ਹੈਲੋ ਕੀ ਇਹ ਤੁਹਾਡਾ ਨੰਬਰ ਹੈ ਜਾਂ ਮੈਂ ਤੁਹਾਡਾ ਰਿਸ਼ਤੇਦਾਰ ਬੋਲ ਰਿਹਾ, ਮੇਰਾ ਫੋਨ ਖਰਾਬ ਹੋ ਗਿਆ ਹੈ, ਮੈਨੂੰ ਤੁਰੰਤ 20,000 ਰੁਪਏ ਭੇਜੋ।
0: ਇਹ ਬਹੁਤ ਆਮ ਵਟਸਐਪ ਸਕੈਮ ਹੈ। ਠੱਗ ਪਹਿਲਾਂ ਤੁਹਾਡਾ ਭਰੋਸਾ ਜਿੱਤਦੇ ਨੇ, ਫਿਰ ਕਹਿੰਦੇ ਨੇ ਕਿ ਉਹ ਕਿਸੇ ਮੁਸੀਬਤ ਵਿੱਚ ਨੇ, ਫਿਰ ਤੁਰੰਤ ਪੈਸੇ ਦੀ ਮੰਗ ਕਰਦੇ ਨੇ।
1: ਅਜਿਹੀ ਸਥਿਤੀ ਵਿੱਚ ਦੋਸਤੋ ਕੀ ਕਰਨਾ ਚਾਹੀਦਾ ਹੈ? ਬਹੁਤ ਹੀ ਸੌਖਾ ਹੈ, ਬਹੁਤ ਹੀ ਆਸਾਨ ਹੈ। ਪੈਸੇ ਭੇਜਣ ਤੋਂ ਪਹਿਲਾਂ ਉਸ ਵਿਅਕਤੀ ਨੂੰ ਉਸ ਦੇ ਪੁਰਾਣੇ ਨੰਬਰ ਤੇ ਖੁਦ ਫੋਨ ਕਰੋ। ਜੇ ਫੋਨ ਨਾ ਲੱਗੇ ਤਾਂ ਕਿਸੇ ਹੋਰ ਪਰਿਵਾਰਿਕ ਮੈਂਬਰ ਨੂੰ ਪੁੱਛੋ।
0: ਕਦੇ ਵੀ ਸਿਰਫ ਵਟਸਐਪ ਮੈਸੇਜ ਦੇ ਆਧਾਰ ਤੇ ਪੈਸੇ ਨਾ ਭੇਜੋ।
1: ਮਮਤਾ ਜੀ, ਹੁਣ ਆਪਾਂ ਗੱਲ ਕਰਾਂਗੇ ਵਟਸਐਪ ਵੈਰੀਫਿਕੇਸ਼ਨ ਕੋਡ ਸਕੈਮ ਦੀ। ਦੋਸਤੋ ਇਹ ਇੱਕ ਹੋਰ ਤਰੀਕਾ ਹੈ। ਤੁਹਾਡੇ ਕੋਲ ਇੱਕ ਵੈਰੀਫਿਕੇਸ਼ਨ ਕੋਡ ਆਵੇਗਾ, ਫਿਰ ਕੋਈ ਕਹੇਗਾ ਇਹ ਕੋਡ ਗਲਤੀ ਨਾਲ ਤੁਹਾਡੇ ਕੋਲ ਆ ਗਿਆ ਹੈ, ਕਿਰਪਾ ਕਰਕੇ ਮੈਨੂੰ ਵਾਪਸ ਭੇਜ ਦਿਓ।
0: ਤੇ ਜੇ ਤੁਸੀਂ ਉਹ ਕੋਡ ਦੇ ਦਿੱਤਾ ਤਾਂ ਤੁਹਾਡਾ ਵਟਸਐਪ ਅਕਾਊਂਟ ਤੁਹਾਡੇ ਹੱਥੋਂ ਨਿਕਲ ਸਕਦਾ ਹੈ। ਫੇਰ ਠੱਗ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗਣ ਲੱਗ ਪੈਂਦੇ ਨੇ।
1: ਦੋਸਤੋ ਹੁਣ ਸਾਂਝ ਪਾਉਣੇ ਆ ਤੁਹਾਡੇ ਨਾਲ, ਫੇਸਬੁੱਕ ਤੇ ਇੰਸਟਾਗ੍ਰਾਮ ਹੈਕਿੰਗ ਕਿਵੇਂ ਹੁੰਦੀ ਹੈ ਤੇ ਕੀ ਹੁੰਦੀ ਹੈ। ਗੱਲ ਕਰਦੇ ਆ ਸੋਸ਼ਲ ਮੀਡੀਆ ਦੀ। ਫੇਸਬੁੱਕ ਇੰਸਟਾਗ੍ਰਾਮ ਅੱਜ ਕੱਲ ਹਰ ਕੋਈ ਵਰਤਦਾ।

0: ਕਈ ਵਾਰ ਇੱਕ ਮੈਸੇਜ ਆਉਂਦਾ ਹੈ, ਤੁਹਾਡਾ ਅਕਾਊਂਟ ਵੈਰੀਫਾਈ ਨਹੀਂ ਹੈ, ਇਸ ਲਿੰਕ ਤੇ ਕਲਿੱਕ ਕਰੋ। ਜਿਵੇਂ ਹੀ ਤੁਸੀਂ ਪਾਸਵਰਡ ਪਾਉਂਦੇ ਹੋ, ਤੁਹਾਡਾ ਅਕਾਊਂਟ ਹੈਕ ਹੋ ਸਕਦਾ ਹੈ।
1: ਇਸ ਲਈ ਕਿਸੇ ਵੀ ਲਿੰਕ ਰਾਹੀਂ ਲੌਗਇਨ ਨਾ ਕਰੋ, ਹਮੇਸ਼ਾ ਐਪ ਜਾਂ ਆਫੀਸ਼ੀਅਲ ਵੈਬਸਾਈਟ ਰਾਹੀਂ ਹੀ ਲੌਗਇਨ ਕਰੋ।
0: ਹੁਣ ਗੱਲ ਕਰਦੇ ਹਾਂ ਫੇਕ ਕਸਟਮਰ ਕੇਅਰ ਸਕੈਮ ਦੀ। ਇਹ ਬਹੁਤ ਹੀ ਆਮ ਸਕੈਮ ਹੈ। ਮੰਨ ਲਓ ਤੁਸੀਂ ਆਨਲਾਈਨ ਕੋਈ ਸਮਾਨ ਮੰਗਵਾਇਆ, ਡਿਲੀਵਰੀ ਵਿੱਚ ਸਮੱਸਿਆ ਆ ਗਈ, ਤੁਸੀਂ ਗੂਗਲ ਤੇ ਕਸਟਮਰ ਕੇਅਰ ਨੰਬਰ ਲੱਭਿਆ, ਫੋਨ ਕੀਤਾ, ਪਰ ਉਹ ਅਸਲੀ ਕਸਟਮਰ ਕੇਅਰ ਨਹੀਂ, ਸਗੋਂ ਸਕੈਮ ਸੀ।
1: ਉਹ ਕਹਿੰਦੇ ਨੇ ਅਸੀਂ ਤੁਹਾਡੇ ਪੈਸੇ ਰਿਫੰਡ ਕਰ ਦਿੰਦੇ ਆ। ਇੱਕ ਐਪ ਡਾਊਨਲੋਡ ਕਰੋ, ਹੁਣ ਸਕਰੀਨ ਸ਼ੇਅਰ ਕਰੋ ਤੇ ਫਿਰ ਤੁਹਾਡੇ ਬੈਂਕ ਅਕਾਊਂਟ ਤੋਂ ਪੈਸੇ ਗਾਇਬ।
0: ਇਸ ਲਈ ਕਸਟਮਰ ਕੇਅਰ ਨੰਬਰ ਹਮੇਸ਼ਾ ਉਸ ਕੰਪਨੀ ਦੀ ਆਫੀਸ਼ੀਅਲ ਐਪ ਜਾਂ ਆਫੀਸ਼ੀਅਲ ਵੈਬਸਾਈਟ ਤੋਂ ਹੀ ਲਵੋ। ਗੂਗਲ ਸਰਚ ਵਿੱਚ ਦਿਖਣ ਵਾਲਾ ਹਰ ਨੰਬਰ ਸਹੀ ਨਹੀਂ ਹੁੰਦਾ।
1: ਜੀ ਮਮਤਾ ਜੀ, ਹੁਣ ਆਪਾਂ ਸਰੋਤਿਆਂ ਨੂੰ ਜਾਣਕਾਰੀ ਦੇ ਦਈਏ ਸਕਰੀਨ ਸ਼ੇਅਰਿੰਗ ਐਪ ਸਕੈਮ ਦੀ। ਦੋਸਤੋ, ਕੀ ਤੁਸੀਂ ਐਨੀ ਡੈਸਕ, ਟੀਮ ਵਿਊਅਰ ਜਾਂ ਇਸ ਤਰ੍ਹਾਂ ਦੀਆਂ ਸਕਰੀਨ ਸ਼ੇਅਰਿੰਗ ਐਪਸ ਬਾਰੇ ਸੁਣਿਆ ਹੈ?
0: ਇਹ ਐਪਸ ਆਪਣੇ ਆਪ ਵਿੱਚ ਮਾੜੀਆਂ ਨਹੀਂ, ਪਰ ਜੇ ਕੋਈ ਅਣਜਾਣ ਵਿਅਕਤੀ ਤੁਹਾਨੂੰ ਇਹ ਇੰਸਟਾਲ ਕਰਵਾਵੇ ਤਾਂ ਖਤਰਾ ਹੋ ਸਕਦਾ ਹੈ।
1: ਕਿਉਂਕਿ ਸਕਰੀਨ ਸ਼ੇਅਰ ਹੋਣ ਤੋਂ ਬਾਅਦ ਉਹ ਤੁਹਾਡੇ ਫੋਨ ਤੇ ਕੀ ਹੋ ਰਿਹਾ ਹੈ ਦੇਖ ਸਕਦਾ ਹੈ। ਕਈ ਵਾਰ ਤੁਹਾਡੇ ਨਾਲ ਬੈਂਕਿੰਗ ਟ੍ਰਾਂਜੈਕਸ਼ਨ ਵੀ ਕਰਵਾ ਲੈਂਦਾ ਹੈ।
0: ਇਸ ਲਈ ਕਿਸੇ ਅਣਜਾਣ ਵਿਅਕਤੀ ਦੇ ਕਹਿਣ ਤੇ ਸਕਰੀਨ ਸ਼ੇਅਰਿੰਗ ਐਪ ਕਦੇ ਵੀ ਇੰਸਟਾਲ ਨਾ ਕਰੋ।
1: ਹੁਣ ਸਾਈਬਰ ਸੇਫਟੀ ਟਿਪ। ਚਲੋ ਸਰੋਤਿਓ, ਅੱਜ ਦਾ ਸੁਰੱਖਿਆ ਮੰਤਰ ਆਪ ਜੀ ਦੇ ਨਾਲ ਸਾਂਝਾ ਕਰਦੇ ਆ। ਰੁਕੋ, ਸੋਚੋ, ਫਿਰ ਕਲਿੱਕ ਕਰੋ।
0: ਹਰ ਲਿੰਕ ਸਹੀ ਨਹੀਂ ਹੁੰਦਾ,
1: ਹਰ ਕਾਲ ਅਸਲੀ ਨਹੀਂ ਹੁੰਦੀ,
0: ਹਰ ਮੈਸੇਜ ਸੱਚ ਨਹੀਂ ਹੁੰਦਾ।

0: ਤੇ ਹੁਣ ਗੱਲ ਕਰਦੇ ਹਾਂ ਅਗਲੇ ਸਕੈਮ ਦੀ, ਜਿਹੜਾ ਜੁੜਿਆ ਹੈ ਆਨਲਾਈਨ ਸ਼ਾਪਿੰਗ ਨਾਲ। ਅੱਜ ਕੱਲ ਕੱਪੜੇ, ਮੋਬਾਈਲ, ਕਿਤਾਬਾਂ, ਦਵਾਈਆਂ ਸਭ ਕੁਝ ਆਨਲਾਈਨ ਮਿਲ ਜਾਂਦਾ ਹੈ।
1: ਪਰ ਜਿੱਥੇ ਸਹੂਲਤ ਹੈ ਉੱਥੇ ਧੋਖਾ ਧੜੀ ਦਾ ਖਤਰਾ ਵੀ ਹੈ।
0: ਮੰਨ ਲਓ ਤੁਹਾਨੂੰ ਸੋਸ਼ਲ ਮੀਡੀਆ ਤੇ ਇੱਕ ਇਸ਼ਤਿਹਾਰ ਦਿਖਦਾ ਹੈ 80,000 ਦਾ ਮੋਬਾਈਲ ਸਿਰਫ 9999 ਵਿੱਚ। ਹੁਣ ਦੱਸੋ ਕੀ ਇਹ ਸੱਚ ਲੱਗਦਾ ਹੈ?
1: ਬਹੁਤੇ ਲੋਕ ਸਸਤੀ ਕੀਮਤ ਦੇਖ ਕੇ ਤੁਰੰਤ ਆਰਡਰ ਕਰ ਦਿੰਦੇ ਨੇ, ਪੈਸੇ ਪਹਿਲਾਂ ਹੀ ਭੇਜ ਦਿੰਦੇ ਨੇ, ਫਿਰ ਨਾ ਸਮਾਨ ਆਉਂਦਾ ਹੈ ਤੇ ਨਾ ਹੀ ਪੈਸੇ ਵਾਪਸ ਮਿਲਦੇ ਨੇ।
0: ਇਸ ਲਈ ਯਾਦ ਰੱਖੋ, ਜੇ ਕੋਈ ਆਫਰ ਬਹੁਤ ਹੀ ਵਧੀਆ ਲੱਗੇ ਤਾਂ ਪਹਿਲਾਂ ਇਸ ਦੀ ਜਾਂਚ ਕਰੋ, ਕੰਪਨੀ ਬਾਰੇ ਜਾਣੋ,
1: ਰਿਵਿਊ ਪੜ੍ਹੋ ਅਤੇ ਜਿੱਥੇ ਸੰਭਵ ਹੋਵੇ ਕੈਸ਼ ਔਨ ਡਿਲੀਵਰੀ ਭਰੋਸੇਯੋਗ ਭੁਗਤਾਨ ਤਰੀਕਾ ਚੁਣੋ।
0: ਤੇ ਹੁਣ ਗੱਲ ਕਰਦੇ ਹਾਂ ਫੇਕ ਡਿਲੀਵਰੀ ਕਾਲ ਦੀ। ਇੱਕ ਹੋਰ ਢੰਗ, ਫੋਨ ਆਉਂਦਾ ਹੈ ਤੁਹਾਡਾ ਪਾਰਸਲ ਆਇਆ ਹੈ, 10 ਰੁਪਏ ਦੀ ਵੈਰੀਫਿਕੇਸ਼ਨ ਫੀਸ ਭੇਜੋ।
1: ਤੁਸੀਂ ਸੋਚਦੇ ਹੋ 10 ਰੁਪਏ ਹੀ ਤਾਂ ਨੇ, ਪਰ ਜਿਵੇਂ ਹੀ ਤੁਸੀਂ ਲਿੰਕ ਖੋਲਦੇ ਹੋ ਤੁਹਾਡੇ ਖਾਤੇ ਦੀ ਜਾਣਕਾਰੀ ਚੋਰੀ ਹੋ ਸਕਦੀ ਹੈ।
0: ਜੇ ਤੁਸੀਂ ਕੋਈ ਸਮਾਨ ਮੰਗਵਾਇਆ ਹੀ ਨਹੀਂ ਤਾਂ ਅਜਿਹੀ

0: ਆਲਿਆ ਸੁਨੇਹੇ ਤੋਂ ਖਾਸ ਸਾਵਧਾਨ ਰਹੋ।
1: ਹੁਣ ਬਹੁਤ ਹੀ ਮਹੱਤਵਪੂਰਨ ਵਿਸ਼ਾ, ਜੌਬ ਸਕੈਮ। ਅੱਜ ਕੱਲ ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੇ ਵੀ ਕਈ ਠੱਗ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਸੁਨੇਹਾ ਆਉਂਦਾ ਹੈ, ਘਰ ਬੈਠੇ ਰੋਜ਼ 50,000 ਰੁਪਏ ਕਮਾਓ। ਕੋਈ ਤਜਰਬਾ ਨਹੀਂ ਚਾਹੀਦਾ, ਸਿਰਫ ਰਜਿਸਟ੍ਰੇਸ਼ਨ ਫੀ ਭੇਜੋ।
0: ਲੋਕ ਸੋਚਦੇ ਨੇ ਨੌਕਰੀ ਮਿਲ ਜਾਵੇਗੀ, ਫੀਸ ਭੇਜ ਦਿੰਦੇ ਨੇ, ਫਿਰ ਨਾ ਨੌਕਰੀ ਮਿਲਦੀ ਹੈ ਤੇ ਨਾ ਹੀ ਪੈਸਾ ਵਾਪਸ।
1: ਯਾਦ ਰੱਖੋ ਦੋਸਤੋ, ਅਸਲੀ ਕੰਪਨੀਆਂ ਆਮ ਤੌਰ ਤੇ ਨੌਕਰੀ ਦੇਣ ਲਈ ਪਹਿਲਾਂ ਪੈਸੇ ਨਹੀਂ ਮੰਗਦੀਆਂ। ਜੇ ਕੋਈ ਪਹਿਲਾਂ ਹੀ ਪੈਸੇ ਮੰਗ ਰਿਹਾ ਏ ਤਾਂ ਸਾਵਧਾਨ ਹੋ ਜਾਵੋ।
0: ਹੁਣ ਗੱਲ ਕਰਦੇ ਹਾਂ ਇੱਕ ਹੋਰ ਗੰਭੀਰ ਮੁੱਦੇ ਦੀ, ਲੋਨ ਐਪ ਸਕੈਮ। ਕੁਝ ਲੋਕ ਤੁਰੰਤ ਕਰਜ਼ੇ ਦੀ ਲੋੜ ਵਿੱਚ ਅਣਜਾਣ ਐਪ ਡਾਊਨਲੋਡ ਕਰ ਲੈਂਦੇ ਨੇ।
1: ਐਪ ਇੰਸਟਾਲ ਕਰਦੇ ਸਮੇਂ ਉਹ ਕੰਟੈਕਟਸ, ਫੋਟੋਜ਼, ਲੋਕੇਸ਼ਨ ਅਤੇ ਹੋਰ ਪਰਮਿਸ਼ਨਸ ਦੀ ਮੰਗ ਕਰਦੇ ਨੇ। ਕਈ ਲੋਕ ਸੋਚੇ ਬਿਨਾਂ ਸਭ ਕੁਝ ਅਲਾਓ ਕਰ ਦਿੰਦੇ ਨੇ।
0: ਬਾਅਦ ਵਿੱਚ ਜੇ ਕੋਈ ਭੁਗਤਾਨ ਦੀ ਸਮੱਸਿਆ ਆਵੇ ਤਾਂ ਕੁਝ ਗੈਰ ਕਾਨੂੰਨੀ ਐਪ ਚਲਾਉਣ ਵਾਲੇ ਲੋਕ ਧਮਕੀਆਂ ਦੇ ਸਕਦੇ ਨੇ ਜਾਂ ਨਿੱਜੀ ਜਾਣਕਾਰੀ ਦਾ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ।
1: ਇਸੇ ਲਈ ਕਰਜ਼ਾ ਸਿਰਫ ਭਰੋਸੇਯੋਗ ਅਤੇ ਅਧਿਕਾਰਤ ਵਿੱਤੀ ਸੰਸਥਾਵਾਂ ਤੋਂ ਹੀ ਲਵੋ।
0: ਹੁਣ ਆਉਂਦੇ ਹਾਂ ਇੱਕ ਨਵੀਂ ਚੁਣੌਤੀ ਵੱਲ, AI ਵੌਇਸ ਸਕੈਮ। ਅੱਜ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਕਿਸੇ ਦੀ ਆਵਾਜ਼ ਵਰਗੀ ਆਵਾਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
1: ਮੰਨ ਲਓ ਦੋਸਤੋ ਤੁਹਾਨੂੰ ਫੋਨ ਆਉਂਦਾ ਹੈ, ਆਵਾਜ਼ ਬਿਲਕੁਲ ਤੁਹਾਡੇ ਬੇਟੇ ਜਾਂ ਬੇਟੀ ਵਰਗੀ ਲੱਗਦੀ ਹੈ। ਪਾਪਾ, ਮੇਰਾ ਐਕਸੀਡੈਂਟ ਹੋ ਗਿਆ ਏ, ਮੈਨੂੰ ਤੁਰੰਤ ਪੈਸੇ ਭੇਜੋ। ਦੋਸਤੋ, ਸਿਚੁਏਸ਼ਨ ਹੀ ਇਹੋ ਜਿਹੀ ਹੁੰਦੀ ਹੈ ਕਿ ਤੁਸੀਂ ਤੁਰੰਤ ਘਬਰਾ ਜਾਂਦੇ ਹੋ। ਅਜਿਹੇ ਸਮੇਂ ਘਬਰਾਓ ਨਹੀਂ, ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਉਸਦੇ ਜਾਣੇ ਪਛਾਣੇ ਨੰਬਰ ਤੇ ਖੁਦ ਕਾਲ ਕਰੋ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਨਾਲ ਸੰਪਰਕ ਕਰੋ।
0: ਹੁਣ ਗੱਲ ਕਰਦੇ ਹਾਂ ਉਸ ਸਕੈਮ ਦੀ ਜਿਸ ਨੂੰ ਡੀਪ ਫੇਕ ਸਕੈਮ ਕਿਹਾ ਜਾਂਦਾ ਹੈ। ਤੁਸੀਂ ਡੀਪ ਫੇਕ ਸ਼ਬਦ ਵੀ ਸੁਣਿਆ ਹੋਵੇਗਾ। ਇਸ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਫੋਟੋ ਜਾਂ ਵੀਡੀਓ ਨੂੰ ਇਸ ਤਰ੍ਹਾਂ ਬਦਲਿਆ ਜਾ ਸਕਦਾ ਹੈ ਜਿਸ ਤਰ੍ਹਾਂ ਉਹ ਅਸਲੀ ਜਿਹਾ ਲੱਗੇ।
1: ਇਸੇ ਲਈ ਦੋਸਤੋ, ਸੋਸ਼ਲ ਮੀਡੀਆ ਤੇ ਦਿਖਣ ਵਾਲੀ ਹਰ ਵੀਡੀਓ, ਆਡੀਓ ਤੇ ਤੁਰੰਤ ਭਰੋਸਾ ਨਾ ਕਰੋ। ਪਹਿਲਾਂ ਜਾਂਚ ਕਰੋ, ਫਿਰ ਹੀ ਅੱਗੇ ਸਾਂਝੀ ਕਰੋ।
0: ਕੀ ਤੁਸੀਂ ਜਾਣਦੇ ਹੋ ਸਾਈਬਰ ਅਪਰਾਧੀ ਅਕਸਰ ਮਨੋਵਿਗਿਆਨ ਦੀ ਵਰਤੋਂ ਕਰਦੇ ਨੇ? ਉਹ ਤੁਹਾਨੂੰ ਡਰਾਉਂਦੇ ਨੇ, ਲਾਲਚ ਦਿੰਦੇ ਨੇ ਜਾਂ ਜਲਦੀ ਫੈਸਲਾ ਕਰਨ ਲਈ ਦਬਾਅ ਬਣਾਉਂਦੇ ਨੇ।
1: ਇਸੇ ਲਈ ਦੋਸਤੋ, ਜੇ ਕੋਈ ਕਹੇ ਹੁਣੇ ਕਰੋ, ਹੁਣੇ ਪੈਸੇ ਭੇਜੋ, ਸਿਰਫ 5 ਮਿੰਟ ਦਾ ਸਮਾਂ ਹੈ, ਤਾਂ 1 ਮਿੰਟ ਰੁਕੋ, ਸੋਚੋ, ਫਿਰ ਹੀ ਫੈਸਲਾ ਕਰੋ।
0: ਅੱਜ ਦਾ ਮੰਤਰ, ਨਾ ਡਰੋ ਨਾ ਲਾਲਚ ਕਰੋ, ਪਹਿਲਾਂ ਜਾਂਚ ਕਰੋ।
1: ਬਿਲਕੁਲ, ਜਾਗਰੂਕਤਾ ਹੀ ਸਭ ਤੋਂ ਵੱਡੀ ਸੁਰੱਖਿਆ ਏ। ਦੋਸਤੋ, ਛੋਟੇ ਜਿਹੇ ਵਿਰਾਮ ਤੋਂ ਬਾਅਦ ਅਸੀਂ ਗੱਲ ਕਰਾਂਗੇ ਬੱਚਿਆਂ ਦੀ ਆਨਲਾਈਨ ਸੇਫਟੀ, ਸਾਈਬਰ ਬੁਲਿੰਗ, ਸੀਨੀਅਰ ਸਿਟੀਜ਼ਨਸ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਠੱਗੀਆਂ, ਮਜ਼ਬੂਤ ਪਾਸਵਰਡ ਕਿਵੇਂ ਬਣਾਇਆ ਜਾਵੇ, ਜਾਂ ਜੇ ਕਿਸੇ ਨਾਲ ਸਾਈਬਰ ਫਰੌਡ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਏ।
0: ਅੱਜ ਦੇ ਸਮੇਂ ਵਿੱਚ ਬੱਚੇ ਵੀ ਆਨਲਾਈਨ ਪੜ੍ਹਾਈ ਕਰਦੇ ਨੇ, ਗੇਮਸ ਖੇਡਦੇ ਨੇ ਅਤੇ ਸੋਸ਼ਲ ਮੀਡੀਆ ਵਰਤਦੇ ਨੇ, ਪਰ ਕੀ ਤੁਸੀਂ ਜਾਣਦੇ ਹੋ ਸਾਈਬਰ ਅਪਰਾਧੀ ਕਈ ਵਾਰ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਉਂਦੇ ਨੇ?
1: ਕਈ ਵਾਰ ਕੋਈ ਅਣਜਾਣ ਵਿਅਕਤੀ ਗੇਮ ਦੇ ਅੰਦਰ ਫਰੈਂਡ ਬਣ ਜਾਂਦਾ ਹੈ, ਫਿਰ ਹੌਲੀ ਹੌਲੀ ਗੱਲਬਾਤ ਸ਼ੁਰੂ ਕਰਦਾ ਏ, ਨਿੱਜੀ ਜਾਣਕਾਰੀ ਪੁੱਛਦਾ ਏ, ਘਰ ਦਾ ਪਤਾ, ਸਕੂਲ ਦਾ ਨਾਮ, ਮਾਪਿਆਂ ਦਾ ਮੋਬਾਈਲ ਨੰਬਰ। ਇਹ ਜਾਣਕਾਰੀ ਕਦੇ ਵੀ ਸਾਂਝੀ ਨਹੀਂ ਕਰਨੀ ਚਾਹੀਦੀ।
0: ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨਾਲ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ। ਜੇ ਕਿਸੇ ਆਨਲਾਈਨ ਵਿਅਕਤੀ ਦਾ ਵਿਹਾਰ ਸ਼ੱਕੀ ਲੱਗੇ ਤਾਂ ਬੱਚਿਆਂ ਨੂੰ ਤੁਰੰਤ ਆਪਣੇ ਮਾਪਿਆਂ ਜਾਂ ਅਧਿਆਪਕ ਨੂੰ ਦੱਸਣਾ ਚਾਹੀਦਾ ਏ।
1: ਹੁਣ ਦੋਸਤੋ ਗੱਲ ਕਰਾਂਗੇ ਸਾਈਬਰ ਬੁਲਿੰਗ ਦੀ। ਇਹ ਇੱਕ ਗੰਭੀਰ ਸਮੱਸਿਆ ਏ। ਕਈ ਵਾਰ ਲੋਕ ਸੋਸ਼ਲ ਮੀਡੀਆ ਤੇ ਗਾਲਾਂ ਕੱਢਦੇ ਨੇ, ਝੂਠੀਆਂ ਅਫਵਾਹਾਂ ਫੈਲਾਉਂਦੇ ਨੇ, ਕਿਸੇ ਨੂੰ ਵਾਰ ਵਾਰ ਪਰੇਸ਼ਾਨ ਕਰਦੇ ਨੇ। ਇਸ ਨੂੰ ਸਾਈਬਰ ਬੁਲਿੰਗ

0: ਕਿਹਾ ਜਾਂਦਾ ਏ।
1: ਜੇ ਤੁਹਾਡੇ ਨਾਲ ਅਜਿਹਾ ਹੋਵੇ ਤਾਂ ਚੁੱਪ ਨਾ ਰਹੋ, ਉਸ ਅਕਾਊਂਟ ਨੂੰ ਬਲੌਕ ਕਰੋ, ਲੋੜ ਪੈਣ ਤੇ ਰਿਪੋਰਟ ਕਰੋ ਅਤੇ ਕਿਸੇ ਭਰੋਸੇਮੰਦ ਪਰਿਵਾਰਿਕ ਮੈਂਬਰ ਜਾਂ ਅਧਿਆਪਕ ਨਾਲ ਗੱਲ ਕਰੋ।
0: ਸੀਨੀਅਰ ਸਿਟੀਜ਼ਨਸ ਸਕੈਮ। ਮਮਤਾ ਜੀ, ਹੁਣ ਗੱਲ ਕਰਦੇ ਹਾਂ ਸਾਡੇ ਬਜ਼ੁਰਗਾਂ ਦੀ। ਬਹੁਤ ਵਾਰ ਠੱਗ ਇਹ ਸੋਚ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿ ਸ਼ਾਇਦ ਉਹ ਡਿਜੀਟਲ ਟੈਕਨੋਲੋਜੀ ਨਾਲ ਘੱਟ ਵਾਵਸਥਾ ਰੱਖਦੇ ਹੋਣ।
1: ਉਹ ਕਹਿੰਦੇ ਨੇ ਤੁਹਾਡੀ ਪੈਨਸ਼ਨ ਰੁਕ ਜਾਵੇਗੀ, ਤੁਹਾਡਾ ਬੈਂਕ ਅਕਾਊਂਟ ਬੰਦ ਹੋ ਜਾਵੇਗਾ, ਹੁਣੇ ਓਟੀਪੀ ਦੱਸੋ।
0: ਦੋਸਤੋ, ਜੇ ਤੁਹਾਡੇ ਘਰ ਵਿੱਚ ਤੁਹਾਡੇ ਬਜ਼ੁਰਗ ਮਾਤਾ ਪਿਤਾ ਦਾਦਾ ਦਾਦੀ ਸਮਾਰਟਫੋਨ ਵਰਤਦੇ ਨੇ ਤਾਂ ਉਹਨਾਂ ਨੂੰ ਇਹ ਜ਼ਰੂਰ ਦੱਸੋ ਕਿ ਓਟੀਪੀ, ਪਿੰਨ ਅਤੇ ਪਾਸਵਰਡ ਕਿਸੇ ਨਾਲ ਵੀ ਸਾਂਝੇ ਨਹੀਂ ਕਰਨੇ।
1: ਹੁਣ ਇੱਕ ਬਹੁਤ ਜ਼ਰੂਰੀ ਵਿਸ਼ਾ, ਪਾਸਵਰਡ ਸੇਫਟੀ। ਕਈ ਲੋਕ ਪਾਸਵਰਡ ਰੱਖਦੇ ਨੇ 1 2 3 4 5 6 ਜਾਂ ਫਿਰ ਪਾਸਵਰਡ 1 2 3 ਜਾਂ ਆਪਣੀ ਜਨਮ ਤਰੀਕ। ਇਹ ਪਾਸਵਰਡ ਬਹੁਤ ਕਮਜ਼ੋਰ ਹੁੰਦੇ ਨੇ।
0: ਮਜ਼ਬੂਤ ਪਾਸਵਰਡ ਰੱਖਣਾ ਚਾਹੀਦਾ ਹੈ। ਤੇ ਮਜ਼ਬੂਤ ਪਾਸਵਰਡ ਵਿੱਚ ਕੀ ਹੋਣਾ ਚਾਹੀਦਾ ਹੈ? ਨੰਬਰ 1 ਵੱਡੇ ਅੱਖਰ, ਨੰਬਰ 2 ਛੋਟੇ ਅੱਖਰ, ਨੰਬਰ 3 ਅੰਕ ਤੇ ਨੰਬਰ 4 ਕੋਈ ਨਿਸ਼ਾਨ,
1: ਜਿਸ ਤਰ੍ਹਾਂ ਕਿ ਹੈਸ਼ਟੈਗ ਜਾਂ ਫਿਰ @
0: ਅਤੇ ਹਰ ਅਕਾਊਂਟ ਲਈ ਦੋਸਤੋ ਵੱਖਰਾ ਪਾਸਵਰਡ ਰੱਖੋ।
1: ਅਤੇ ਇੱਕ ਹੋਰ ਮਹੱਤਵਪੂਰਨ ਗੱਲ,
0: ਜਿੱਥੇ ਸੰਭਵ ਹੋਵੇ ਦੋਸਤੋ 2-ਫੈਕਟਰ ਆਥੈਂਟੀਕੇਸ਼ਨ ਵੀ ਚਾਲੂ ਕਰੋ।
1: ਇਸ ਨਾਲ ਅਕਾਊਂਟ ਦੀ ਸੁਰੱਖਿਆ ਹੋਰ ਵੱਧ ਜਾਂਦੀ ਹੈ।
0: ਹੁਣ ਮਮਤਾ ਜੀ ਗੱਲ ਕਰਾਂਗੇ ਪਬਲਿਕ ਵਾਈਫਾਈ ਸਿਸਟਮ ਦੀ।
1: ਕੀ ਤੁਸੀਂ ਰੇਲਵੇ ਸਟੇਸ਼ਨ, ਏਅਰਪੋਰਟ ਜਾਂ ਕੈਫੇ ਦਾ ਫ੍ਰੀ ਵਾਈਫਾਈ ਵਰਤਦੇ ਹੋ?
0: ਫ੍ਰੀ ਵਾਈਫਾਈ ਵਰਤਣ ਵਿੱਚ ਕੋਈ ਹਰਜ ਨਹੀਂ, ਪਰ ਉਸ ਦੌਰਾਨ ਆਨਲਾਈਨ ਬੈਂਕਿੰਗ ਜਾਂ ਵੱਡੇ ਵਿੱਤੀ ਲੈਣ ਦੇਣ ਕਰਨ ਤੋਂ ਬਚੋ।
1: ਜੇ ਸੰਭਵ ਹੋਵੇ ਤਾਂ ਆਪਣਾ ਮੋਬਾਈਲ ਡਾਟਾ ਵਰਤੋ। ਹੁਣ ਗੱਲ ਕਰਦੇ ਹਾਂ ਫੇਕ ਪ੍ਰਾਈਸ ਸਕੈਮ ਦੀ, ਇੱਕ ਹੋਰ ਆਮ ਠੱਗੀ। SMS ਆਉਂਦਾ ਹੈ, ਮੁਬਾਰਕਾਂ, ਤੁਸੀਂ 25 ਲੱਖ ਰੁਪਏ ਜਿੱਤ ਚੁੱਕੇ ਹੋ।
0: ਫਿਰ ਕਿਹਾ ਜਾਂਦਾ ਹੈ ਪ੍ਰੋਸੈਸਿੰਗ ਫੀ ਭੇਜੋ, ਟੈਕਸ ਭੇਜੋ। ਇਸ ਤਰ੍ਹਾਂ ਲੋਕਾਂ ਤੋਂ ਪੈਸੇ ਲਏ ਜਾਂਦੇ ਨੇ, ਪਰ ਯਾਦ ਰੱਖੋ ਅਸਲੀ ਇਨਾਮ ਲਈ ਪਹਿਲਾਂ ਪੈਸੇ ਨਹੀਂ ਮੰਗੇ ਜਾਂਦੇ। ਜੇ ਕਿਸੇ ਨਾਲ ਸਾਈਬਰ ਫਰਾਡ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ, ਸਾਡੇ ਪੈਸੇ ਕਿਵੇਂ ਬਚ ਸਕਦੇ ਨੇ, ਕਿੱਥੇ ਸ਼ਿਕਾਇਤ ਕਰਨੀ ਚਾਹੀਦੀ ਹੈ, ਤੇ ਅੰਤ ਵਿੱਚ ਅਸੀਂ ਸਾਰੇ ਰਲ ਮਿਲ ਕੇ ਸਾਈਬਰ ਸੁਰੱਖਿਆ ਦੀ ਇੱਕ ਛੋਟੀ ਜੀ ਸੌਂ ਵੀ ਚੁੱਕਾਂਗੇ।
1: ਜੇ ਕਿਸੇ ਨਾਲ ਸਾਈਬਰ ਠੱਗੀ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ, ਕੀ ਘਬਰਾਉਣਾ ਚਾਹੀਦਾ ਹੈ?
0: ਨਹੀਂ ਦੋਸਤੋ, ਬਿਲਕੁਲ ਨਹੀਂ ਘਬਰਾਉਣਾ। ਸਭ ਤੋਂ ਪਹਿਲਾਂ ਤੁਰੰਤ ਕਾਰਵਾਈ ਕਰੋ।
1: ਜੇ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਟੇ ਗਏ ਨੇ ਤਾਂ ਸਭ ਤੋਂ ਪਹਿਲਾਂ ਆਪਣੇ ਬੈਂਕ ਦੀ ਹੈਲਪਲਾਈਨ ਤੇ ਕਾਲ ਕਰੋ।
0: ਆਪਣਾ ਕਾਰਡ ਜਾਂ UPI ਅਸਥਾਈ ਤੌਰ ਤੇ ਬਲੌਕ ਕਰਵਾਓ ਤਾਂ ਜੋ ਹੋਰ ਨੁਕਸਾਨ ਨਾ ਹੋਵੇ।
1: ਇਸ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਸਾਈਬਰ ਅਪਰਾਧ ਦੀ ਸ਼ਿਕਾਇਤ ਦਰਜ ਕਰਵਾਓ।
0: ਯਾਦ ਰੱਖੋ, ਦੇਰੀ ਕਰਨ ਨਾਲ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।
1: ਕਈ ਲੋਕ ਘਬਰਾਹਟ ਵਿੱਚ ਮੈਸੇਜ ਜਾਂ ਸਕਰੀਨਸ਼ਾਟ ਮਿਟਾ ਦਿੰਦੇ ਨੇ, ਇਹ ਗਲਤੀ ਨਾ ਕਰੋ।
0: ਜੇ ਠੱਗੀ ਹੋਈ ਹੈ ਤਾਂ ਮੈਸੇਜ ਦਾ ਸਕਰੀਨਸ਼ਾਟ ਰੱਖੋ, ਟ੍ਰਾਂਜੈਕਸ਼ਨ ਦੀ ਜਾਣਕਾਰੀ ਸੰਭਾਲੋ, ਫੋਨ ਨੰਬਰ ਨੋਟ ਕਰੋ, UPI ID ਜਾਂ ਅਕਾਊਂਟ ਨੰਬਰ ਲਿਖ ਲਵੋ, ਡੇਟ ਅਤੇ ਟਾਈਮ ਵੀ ਲਿਖ ਲਵੋ। ਇਹ ਜਾਣਕਾਰੀ ਸ਼ਿਕਾਇਤ ਕਰਨ ਵੇਲੇ ਮਦਦਗਾਰ ਹੋ ਸਕਦੀ ਹੈ। ਸਾਈਬਰ ਹਾਈਜੀਨ, ਰੋਜ਼ਾਨਾ ਦੀਆਂ ਚੰਗੀਆਂ ਆਦਤਾਂ।
1: ਜਿਵੇਂ ਅਸੀਂ ਰੋਜ਼ ਆਪਣੇ ਹੱਥ ਧੋਂਦੇ ਹਾਂ, ਉਸੇ ਤਰ੍ਹਾਂ ਡਿਜੀਟਲ ਦੁਨੀਆ ਵਿੱਚ ਵੀ ਕੁਝ ਚੰਗੀਆਂ ਆਦਤਾਂ ਹੋਣੀਆਂ ਚਾਹੀਦੀਆਂ ਨੇ।
0: ਸਭ ਤੋਂ ਪਹਿਲਾਂ ਆਪਣੇ ਮੋਬਾਈਲ ਨੂੰ ਅਪਡੇਟ ਰੱਖੋ,
1: ਐਪਸ ਨੂੰ ਅਪਡੇਟ ਕਰੋ,
0: ਜਿਹੜੀਆਂ ਐਪਸ ਵਰਤਦੇ ਨਹੀਂ ਉਹ ਹਟਾ ਦਿਓ,
1: ਸਕਰੀਨ ਲੌਕ ਲਾਜ਼ਮੀ ਰੱਖੋ,
0: ਫਿੰਗਰਪ੍ਰਿੰਟ ਜਾਂ ਫੇਸ ਲੌਕ ਵਰਤ ਸਕਦੇ ਹੋ,
1: ਫੋਨ ਕਿਸੇ ਅਣਜਾਣ ਵਿਅਕਤੀ ਨੂੰ ਅਨਲੌਕ ਕਰਕੇ ਨਾ ਦਿਓ। ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਸੋਸ਼ਲ ਮੀਡੀਆ ਤੇ ਕਿੰਨੀ ਨਿੱਜੀ ਜਾਣਕਾਰੀ ਪਾ ਦਿੰਦੇ ਹਾਂ,
0: ਜਿਵੇਂ ਜਨਮ ਮਿਤੀ, ਘਰ ਦਾ ਪਤਾ, ਬੱਚਿਆਂ ਦੇ ਸਕੂਲ ਐਡਰੈਸ, ਛੁੱਟੀਆਂ ਤੇ ਕਿੱਥੇ ਗਏ, ਹਰ ਜਾਣਕਾਰੀ ਹਰ ਕਿਸੇ ਨਾਲ ਸਾਂਝੀ

0: ਜੀ ਕਰਨਾ ਲਾਜ਼ਮੀ ਨਹੀਂ। ਆਪਣੀਆਂ ਪ੍ਰਾਈਵੇਸੀ ਸੈਟਿੰਗਸ ਦੀ ਸਮੀਖਿਆ ਕਰਦੇ ਰਹੋ।
1: ਹੁਣ ਸਵਾਲ ਤੁਹਾਡੇ ਲਈ, ਕੀ ਪੁਲਿਸ ਬਣ ਕੇ ਫੋਨ ਕਰਨ ਵਾਲੇ ਹਰ ਵਿਅਕਤੀ ਤੇ ਭਰੋਸਾ ਕਰ ਲੈਣਾ ਚਾਹੀਦਾ ਹੈ?
0: ਬਿਲਕੁਲ ਹੀ ਨਹੀਂ, ਪਹਿਲਾਂ ਪਛਾਣ ਦੀ ਪੁਸ਼ਟੀ ਕਰੋ।
1: ਦੂਸਰਾ ਸਵਾਲ, ਕੀ OTP ਆਪਣੇ ਪਰਿਵਾਰ ਦੇ WhatsApp ਗਰੁੱਪ ਵਿੱਚ ਭੇਜ ਦੇਣਾ ਚਾਹੀਦਾ ਹੈ?
0: ਨਹੀਂ, OTP ਹਮੇਸ਼ਾ ਗੁਪਤ ਰੱਖੋ।
1: ਅਗਲਾ ਸਵਾਲ, ਕੀ ਹਰ ਲਿੰਕ ਖੋਲ੍ਹਣਾ ਸੁਰੱਖਿਅਤ ਹੈ?
0: ਬਿਲਕੁਲ ਹੀ ਨਹੀਂ, ਪਹਿਲਾਂ ਸੋਚੋ ਫੇਰ ਕਲਿੱਕ ਕਰੋ।
1: ਅੱਜ ਦੀ ਪੂਰੀ ਗੱਲਬਾਤ ਦਾ ਨਿਚੋੜ, OTP ਕਿਸੇ ਨਾਲ ਸਾਂਝਾ ਨਾ ਕਰੋ।
0: ਪਿੰਨ ਅਤੇ ਪਾਸਵਰਡ ਗੁਪਤ ਰੱਖੋ, ਅਣਜਾਣ ਲਿੰਕ ਤੇ ਕਲਿੱਕ ਨਾ ਕਰੋ।
1: ਅਣਜਾਣ QR ਕੋਡ ਸਕੈਨ ਨਾ ਕਰੋ।
0: ਅਣਜਾਣ ਐਪਸ ਡਾਊਨਲੋਡ ਨਾ ਕਰੋ।
1: ਸੋਸ਼ਲ ਮੀਡੀਆ ਤੇ ਘੱਟ ਤੋਂ ਘੱਟ ਨਿੱਜੀ ਜਾਣਕਾਰੀ ਸਾਂਝੀ ਕਰੋ।
0: ਹਰ ਅਕਾਊਂਟ ਲਈ ਵੱਖਰਾ ਪਾਸਵਰਡ ਰੱਖੋ। 2-factor ਔਥੈਂਟੀਕੇਸ਼ਨ ਵਰਤੋ।
1: ਸ਼ੱਕੀ ਕਾਲ ਆਵੇ ਤਾਂ ਘਬਰਾਓ ਨਾ, ਪਹਿਲਾਂ ਜਾਂਚ ਕਰੋ।
0: ਠੱਗੀ ਹੋਣ ਤੇ ਤੁਰੰਤ ਕਾਰਵਾਈ ਕਰੋ ਅਤੇ ਸ਼ਿਕਾਇਤ ਕਰੋ। ਮਮਤਾ ਜੀ, ਪ੍ਰੋਗਰਾਮ ਸੰਪੂਰਨ ਕਰਨ ਤੋਂ ਪਹਿਲਾਂ ਆਪਾਂ ਸਮੂਹ ਆਕਾਸ਼ਵਾਣੀ ਪਰਿਵਾਰ ਤੇ ਸਮੂਹ ਸਰੋਤਾਗਣ ਇੱਕ ਸਾਈਬਰ ਸੇਫਟੀ ਸੌਂ ਚੁੱਕਾਂਗੇ। ਸਰੋਤਿਓ, ਚਲੋ ਅੱਜ ਦੇ ਪ੍ਰੋਗਰਾਮ ਦੇ ਅੰਤ ਵਿੱਚ ਅਸੀਂ ਸਾਰੇ ਮਿਲ ਕੇ ਇੱਕ ਛੋਟੀ ਜਿਹੀ ਸੌਂ ਚੁੱਕੀਏ।
1: ਕੀ ਮੈਂ ਆਪਣਾ OTP, ਪਿੰਨ, ਪਾਸਵਰਡ ਕਿਸੇ ਨਾਲ ਸਾਂਝਾ ਨਹੀਂ ਕਰਾਂਗਾ, ਨਹੀਂ ਕਰਾਂਗੀ?
0: ਮੈਂ ਕਿਸੇ ਵੀ ਸ਼ੱਕੀ ਲਿੰਕ ਜਾਂ QR ਕੋਡ ਤੇ ਸੋਚੇ ਬਿਨਾ ਕਲਿੱਕ ਨਹੀਂ ਕਰਾਂਗਾ, ਨਹੀਂ ਕਰਾਂਗੀ।
1: ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕਰਵਾਵਾਂਗਾ ਜਾਂ ਕਰਵਾਵਾਂਗੀ।
0: ਮੈਂ ਜ਼ਿੰਮੇਵਾਰ ਅਤੇ ਸੁਰੱਖਿਅਤ ਡਿਜੀਟਲ ਨਾਗਰਿਕ ਬਣਨ ਦੀ ਕੋਸ਼ਿਸ਼ ਕਰਾਂਗਾ, ਕਰਾਂਗੀ।
1: ਦੋਸਤੋ, ਟੈਕਨੋਲੋਜੀ ਸਾਡੀ ਸਹੂਲਤ ਲਈ ਹੈ, ਜੇ ਅਸੀਂ ਸਾਵਧਾਨ ਰਹਾਂਗੇ ਤਾਂ ਇਹ ਸਾਡੇ ਲਈ ਵਰਦਾਨ ਹੈ।
0: ਪਰ ਜੇ ਅਸੀਂ ਲਾਪਰਵਾਹੀ ਕਰਾਂਗੇ ਤਾਂ ਇਹੀ ਸਹੂਲਤ ਮੁਸ਼ਕਲ ਵੀ ਬਣ ਸਕਦੀ ਹੈ।
1: ਅੱਜ ਦਾ ਇੱਕ ਵਾਕ ਯਾਦ ਰੱਖੋ, ਸੋਚੋ, ਸਮਝੋ, ਫੇਰ ਕਲਿੱਕ ਕਰੋ।
0: ਤੁਹਾਡੀ 1 ਮਿੰਟ ਦੀ ਸਾਵਧਾਨੀ ਤੁਹਾਡੀ ਸਾਲਾਂ ਦੀ ਕਮਾਈ ਬਚਾ ਸਕਦੀ ਹੈ।

0: ਦੋਸਤੋ, ਸੱਜਰੀ ਸਵੇਰ ਦੇ ਵਿੱਚ ਹੁਣ ਵਕਤ ਹੈ ਅੱਜ ਦੇ ਵਿਚਾਰ ਦਾ। ਅੱਜ ਦੇ ਵਿਚਾਰ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ। ਸਰੋਤਿਓ, ਬੋਲਣ ਤੋਂ ਪਹਿਲਾਂ ਸੋਚੋ, ਕਿਉਂਕਿ ਸ਼ਬਦ ਵਾਪਸ ਨਹੀਂ ਆਉਂਦੇ। ਇਨਸਾਨ ਦੇ ਸ਼ਬਦ ਉਸ ਦੀ ਸ਼ਖਸੀਅਤ ਦਾ ਸ਼ੀਸ਼ਾ ਹੁੰਦੇ ਨੇ। ਮਿੱਠੇ ਬੋਲ ਟੁੱਟੇ ਦਿਲ ਨੂੰ ਜੋੜ ਸਕਦੇ ਨੇ ਅਤੇ ਕੌੜੇ ਬੋਲ ਬਣੇ ਹੋਏ ਰਿਸ਼ਤੇ ਵੀ ਤੋੜ ਸਕਦੇ ਨੇ।
1: ਬਿਲਕੁਲ ਸਹੀ, ਇੱਕ ਪੁਰਾਣੀ ਕਹਾਵਤ ਹੈ, ਤਲਵਾਰ ਦਾ ਜ਼ਖਮ ਭਰ ਜਾਂਦਾ ਏ ਪਰ ਸ਼ਬਦਾਂ ਦਾ ਜ਼ਖਮ ਕਈ ਵਾਰ ਉਮਰ ਭਰ ਨਹੀਂ ਭਰਦਾ। ਇਸ ਲਈ ਸਾਨੂੰ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।
0: ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਲੋਕਾਂ ਕੋਲ ਸਮਾਂ ਘੱਟ ਹੈ ਅਤੇ ਗੁੱਸਾ ਜ਼ਿਆਦਾ। ਛੋਟੀ ਛੋਟੀ ਗੱਲ ਤੇ ਬਹਿਸ ਹੋ ਜਾਂਦੀ ਹੈ। ਕਈ ਵਾਰ ਅਸੀਂ ਗੁੱਸੇ ਵਿੱਚ ਅਜਿਹੇ ਸ਼ਬਦ ਬੋਲ ਦਿੰਦੇ ਹਾਂ ਜਿਨ੍ਹਾਂ ਦਾ ਪਛਤਾਵਾ ਬਾਅਦ ਵਿੱਚ ਹੁੰਦਾ ਹੈ।
1: ਗੁੱਸਾ ਕੁਝ ਪਲਾਂ ਦਾ ਹੁੰਦਾ ਹੈ ਪਰ ਉਸ ਵੇਲੇ ਬੋਲੇ ਗਏ ਸ਼ਬਦ ਸਾਲਾਂ ਤੱਕ ਯਾਦ ਰਹਿ ਜਾਂਦੇ ਨੇ। ਇਸ ਲਈ ਜਦੋਂ ਵੀ ਗੁੱਸਾ ਆਵੇ, ਕੁਝ ਪਲ ਚੁੱਪ ਰਹੋ, ਡੂੰਘਾ ਸਾਹ ਲਓ, ਫੇਰ ਗੱਲ ਕਰੋ।
0: ਇੱਕ ਛੋਟੀ ਜਿਹੀ ਕਹਾਣੀ ਸੁਣੋ ਸਰੋਤਿਓ। ਇੱਕ ਬੱਚੇ ਨੂੰ ਬਹੁਤ ਗੁੱਸਾ ਆਉਂਦਾ ਸੀ। ਉਸ ਦੇ ਪਿਤਾ ਨੇ ਉਸ ਨੂੰ ਇੱਕ ਥੈਲਾ ਅਤੇ ਕੁਝ ਕਿੱਲਾਂ ਦਿੱਤੀਆਂ ਤੇ ਕਿਹਾ, ਜਦੋਂ ਵੀ ਗੁੱਸਾ ਆਵੇ ਦੀਵਾਰ ਵਿੱਚ ਇੱਕ ਕਿੱਲ ਠੋਕ ਦੇਣਾ। ਪਹਿਲੇ ਦਿਨ ਉਸਨੇ 30 ਕਿੱਲਾਂ ਠੋਕੀਆਂ। ਹੌਲੀ ਹੌਲੀ ਉਸਨੇ ਆਪਣੇ ਗੁੱਸੇ ਤੇ ਕਾਬੂ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਅਜਿਹਾ ਆਇਆ ਜਦੋਂ ਉਸਨੇ 1 ਕਿੱਲ ਵੀ ਨਹੀਂ ਠੋਕੀ।
1: ਪਿਤਾ ਨੇ ਕਿਹਾ, ਹੁਣ ਜਿੰਨੇ ਦਿਨ ਤੂੰ ਗੁੱਸੇ ਤੇ ਕਾਬੂ ਰੱਖੇਗਾ ਹਰ ਦਿਨ 1 ਕਿੱਲ ਕੱਢ ਦੇਣਾ। ਕੁਝ ਦਿਨਾਂ ਬਾਅਦ ਸਾਰੀਆਂ ਕਿੱਲਾਂ ਨਿਕਲ ਗਈਆਂ ਪਰ ਦੀਵਾਰ ਵਿੱਚ ਛੇਦ ਰਹਿ ਗਏ।
0: ਪਿਤਾ ਨੇ ਆਖਿਆ, ਦੇਖ ਪੁੱਤਰਾ, ਕਿੱਲਾਂ ਤਾਂ ਨਿਕਲ ਗਈਆਂ ਪਰ ਨਿਸ਼ਾਨ ਰਹਿ ਗਏ। ਇਸੇ ਤਰ੍ਹਾਂ ਕੌੜੇ ਸ਼ਬਦ ਵੀ ਦਿਲ ਤੇ ਨਿਸ਼ਾਨ ਛੱਡ ਜਾਂਦੇ ਨੇ।
1: ਕਿੰਨੀ ਸੋਹਣੀ ਸਿੱਖਿਆ ਏ। ਮਾਫੀ ਤਾਂ ਮੰਗੀ ਜਾ ਸਕਦੀ ਹੈ ਪਰ ਹਰ ਵਾਰ ਦਿਲ ਪਹਿਲਾਂ ਵਰਗਾ ਨਹੀਂ ਹੁੰਦਾ।
0: ਇਸੇ ਲਈ ਜੇ ਕਿਸੇ ਨੂੰ ਹੌਸਲਾ ਦੇ ਸਕਦੇ ਹੋ ਤਾਂ ਜ਼ਰੂਰ ਦਿਓ। ਜੇ ਕਿਸੇ ਦੀ ਤਾਰੀਫ ਕਰ ਸਕਦੇ ਹੋ ਤਾਂ ਖੁੱਲ ਕੇ ਕਰੋ।
1: ਇੱਕ ਮਿੱਠਾ ਸ਼ਬਦ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਏ।
0: ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਲੋਕ ਬਿਨਾਂ ਸੋਚੇ ਸਮਝੇ ਕੁਝ ਵੀ ਲਿਖ ਦਿੰਦੇ ਨੇ।
1: ਕੀਬੋਰਡ ਨਾਲ ਲਿਖੇ ਸ਼ਬਦ ਵੀ ਓਨਾ ਹੀ ਅਸਰ ਕਰਦੇ ਨੇ ਜਿੰਨਾ ਮੂੰਹ ਨਾਲ ਬੋਲੇ ਸ਼ਬਦ।
0: ਮਮਤਾ ਜੀ, ਇਸ ਦੀ ਐਗਜ਼ਾਮਪਲ ਮੈਂ ਆਪ ਜੀ ਦੇ ਨਾਲ ਸਾਂਝ ਪਾਉਣ ਲੱਗਾ ਹਾਂ। ਇੱਥੇ ਆਪਣੇ ਆਕਾਸ਼ਵਾਣੀ ਪਰਿਵਾਰ ਦਾ ਹੀ ਆਪਣਾ ਦੋਸਤ ਸੀ, ਪਿਆਰਾ ਮੁਲਾਜ਼ਮ ਸੀ। ਉਹ ਆਪਣੀ ਡਿਊਟੀ ਤੋਂ ਅਣਗਹਿਲੀ ਕਰਕੇ ਕੁਝ ਸਮੇਂ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਉਸ ਮੁਲਾਜ਼ਮ ਵੱਲੋਂ ਆਪਣੀ ਗਲਤੀ ਨਾ ਮੰਨਦੇ ਹੋਏ ਸੋਸ਼ਲ ਮੀਡੀਆ ਦਾ, ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕਰਨ ਲੱਗੇ ਹਾਂ, ਨਜਾਇਜ਼ ਫਾਇਦਾ ਚੁੱਕਿਆ ਗਿਆ ਤੇ ਸੋਸ਼ਲ ਮੀਡੀਆ ਫੋਲੋ ਕਰਨ ਵਾਲੇ ਜੋ ਵੀ ਮੇਰੇ ਦੋਸਤ ਸੀ, ਬੁੱਧੀਜੀਵੀ ਦੋਸਤ ਸੀ, ਬਲਦੀ ਹੋਈ ਅੱਗ ਦੇ ਉੱਤੇ ਤੇਲ ਪਾ ਰਹੇ ਸਨ। ਐਕਚੁਅਲ ਦੇ ਵਿੱਚ ਉਹਨਾਂ ਨੂੰ ਅਸਲੀਅਤ ਤਾਂ ਪਤਾ ਨਹੀਂ ਸੀ ਕਿ ਇਸ ਬੰਦੇ ਦੀ ਅਣਗਹਿਲੀ ਕਰਕੇ ਹੀ ਇਸ ਨੂੰ ਸਜ਼ਾ ਮਿਲੀ ਹੈ ਜਾਂ ਇਸ ਨੂੰ ਝਿੜਕਾਂ ਪਈਆਂ ਨੇ। ਕੁਝ ਸਮੇਂ ਬਾਅਦ ਉਸ ਮੁਲਾਜ਼ਮ ਨੂੰ ਰਿਲਾਈਜ਼ ਹੋਇਆ ਕਿ ਮੈਂ ਇੱਥੇ ਆਰਾਮਦਾਰੀ ਨਾਲ ਜੌਬ ਕਰ ਰਿਹਾ ਸੀ, ਇੱਜ਼ਤ ਦੀ ਰੋਟੀ ਮਿਲ ਰਹੀ ਸੀ ਤੇ ਉਹ ਆਪ ਮੁਲਾਜ਼ਮ ਜਿਹੜਾ ਚੌਥਾ ਦਰਜਾ ਕਰਮਚਾਰੀ ਸੀ, ਗੇਟ ਤੇ ਡਿਊਟੀ ਕਰ ਰਿਹਾ ਸੀ, ਉਸ ਨੂੰ ਲਿਖਣ ਦਾ ਵੀ ਸ਼ੌਂਕ ਸੀ ਤੇ ਮੇਰੀ ਆਦਤ ਤੁਹਾਨੂੰ ਪਤਾ ਹੀ ਹੈ ਕਿ ਮੈਂ ਹਰੇਕ ਨੂੰ ਮੌਕਾ ਦਿੰਦਾ ਤੇ ਉਹਨੂੰ ਮੈਂ ਆਪਣੇ ਬਹੁਤ ਹੀ ਵਧੀਆ ਲਿਟਰੇਰੀ ਪ੍ਰੋਗਰਾਮ ਸੁਖਣ ਦੇ ਵਾਰਸ ਦੇ ਵਿੱਚ ਵੀ ਮੌਕਾ ਦਿੱਤਾ ਤੇ ਜੋ ਆਪਣੇ ਬਣਦਾ ਬਕਾਇਆ ਸਰਕਾਰੀ ਫੀਸ ਹੁੰਦੀ ਹੈ ਲਗਭਗ 3000 ਰੁਪਇਆ, ਉਸ ਨੂੰ ਹੱਲਾਸ਼ੇਰੀ ਦੇਣ ਵਾਸਤੇ ਵੀ ਦਿੱਤਾ। ਉਸ ਤੋਂ ਬਾਅਦ ਉਸ ਮੁਲਾਜ਼ਮ ਦੇ ਆਪਣੇ ਸਾਥੀਆਂ ਨੂੰ ਫੋਨ ਆਉਣ ਲੱਗ ਗਏ ਕਿ ਮੈਨੂੰ ਹੁਣ ਆਪਣੀ ਗਲਤੀ ਰਿਲਾਈਜ਼ ਹੋਈ ਹੈ ਕਿ ਬਲਜੀਤ ਸ਼ਰਮਾ ਜੀ ਵੱਡੇ ਭਾਈਆਂ ਦੀ ਤਰ੍ਹਾਂ ਮੇਰੇ ਨਾਲ ਸਲੂਕ ਕਰਦੇ ਸਨ ਤੇ ਮੈਂ ਉਸ ਵੇਲੇ ਉਹਨਾਂ ਦੀ ਗੱਲ ਨਾ ਸਮਝੀ ਤੇ ਲੋਕਾਂ ਦੇ ਮਗਰ ਲੱਗ ਕੇ ਸੋਸ਼ਲ ਮੀਡੀਆ ਦੇ ਉੱਤੇ ਐਡੇ ਵੱਡੇ ਅਦਾਰੇ ਨੂੰ ਡਿਫੇਮ ਕਰਨ ਲੱਗ ਪਿਆ ਤੇ ਹਾਸੋਹੀਣੀ ਗੱਲ ਹੈ। ਉਸ ਤੋਂ ਬਾਅਦ ਉਸ ਗਰੀਬ ਮੁਲਾਜ਼ਮ ਨੂੰ ਮੈਂ ਦੁਬਾਰਾ ਮੁੜ ਨੌਕਰੀ ਤੇ ਰੱਖ ਲਿਆ ਤੇ ਮੇਰੇ ਸਾਥੀ ਜੋ ਉਸ ਵੇਲੇ ਜੋ ਮੇਰੇ

0: ਖਿਲਾਫ ਜਾਂ ਆਪਣੇ ਅਦਾਰੇ ਦੇ ਖਿਲਾਫ ਭੜਕਾ ਰਹੇ ਸਨ, ਉਹ ਉਸ ਨੂੰ ਫੋਨ ਕਰਕੇ ਪੁੱਛ ਰਹੇ ਨੇ ਯਾਰ ਤੂੰ ਵਾਪਸ ਨੌਕਰੀ ਚ ਆ ਗਿਆ। ਮਤਲਬ ਕਿ ਲੋਕ ਕਿੱਡੇ ਮੌਕਾ ਸ਼ਨਾਖਤ ਨੇ। ਮੇਰੇ ਖਿਆਲ ਦੇ ਵਿੱਚ ਉਹਨਾਂ ਦੋਸਤਾਂ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਸਮਝ ਆ ਚੁੱਕੀ ਹੋਵੇਗੀ ਕਿ ਯਾਰ ਟਿਕ ਜੋ, ਹਾਲੇ ਵੀ ਤੁਸੀਂ ਨਹੀਂ ਟਿਕਦੇ। ਹੁਣ ਡਿਪਾਰਟਮੈਂਟ ਤੋਂ ਰਿਟਾਇਰ ਹੋਇਆ ਤੁਹਾਨੂੰ ਬਹੁਤ ਸਮਾਂ ਹੋ ਚੁੱਕਿਆ ਏ, ਤੇ ਤੁਹਾਡੇ ਨਾਲ ਜੋ ਐਟ ਪ੍ਰੈਜੈਂਟ ਤੁਹਾਡੇ ਸਾਥੀ ਕੰਮ ਕਰ ਰਹੇ ਨੇ, ਨਿੱਕੇ ਨਿੱਕੇ ਜਿਹੜੇ ਲਿਟਲ ਬਿਟ ਤੁਸੀਂ ਪ੍ਰੈਸ਼ਰ ਗਰੁੱਪਸ ਰੱਖੇ ਹੋਏ ਆ, ਉਹਨਾਂ ਨੂੰ ਵੀ ਸਮਝਾਵੋ। ਇਹੋ ਜਿਹੀਆਂ ਕੁਝੀਆਂ ਹਰਕਤਾਂ ਕਰਕੇ ਤੁਸੀਂ ਆਪ ਹੀ ਸਮਾਜ ਦੀਆਂ ਨਜ਼ਰਾਂ ਦੇ ਵਿੱਚੋਂ ਗਿਰ ਰਹੇ ਹੋ। ਸੱਚ ਤਾਂ ਸੱਚ ਹੀ ਹੁੰਦਾ ਏ, ਝੂਠ ਝੂਠ ਹੀ ਹੁੰਦਾ ਏ, ਝੂਠ ਝੂਠ ਹੀ ਹੁੰਦਾ ਏ
1: ਜੀ। ਬਿਲਕੁਲ, ਕਹਿੰਦੇ ਨੇ ਕਿ ਨੀਵਾਂ ਹੋ ਕੇ ਰਹਿ, ਨੀਵਿਆਂ ਨੂੰ ਰੱਬ ਮਿਲਦਾ
0: ਜੀ।
1: ਤੇ ਇਸ ਲਈ ਬੋਲਣ ਤੋਂ ਪਹਿਲਾਂ ਆਪਣੇ ਆਪ ਤੋਂ ਸਵਾਲ ਪੁੱਛੋ ਕਿ ਇਹ ਸੱਚ ਹੈ, ਕਿ ਇਹ ਜ਼ਰੂਰੀ ਹੈ, ਯਾ ਕਿ ਇਹ ਨਿਮਰਤਾ ਨਾਲ ਨਹੀਂ ਕਿਹਾ ਜਾ ਸਕਦਾ ਸੀ। ਜੇ ਜਵਾਬ ਹਾਂ ਹੈ ਤਾਂ ਜ਼ਰੂਰ ਬੋਲੋ। ਇੱਕ ਮੁਸਕਰਾਹਟ, ਇੱਕ ਧੰਨਵਾਦ, ਇੱਕ ਸਤਿ ਸ਼੍ਰੀ ਅਕਾਲ, ਇੱਕ ਤੁਸੀਂ ਕਿਵੇਂ ਹੋ, ਇਹ ਛੋਟੀਆਂ ਛੋਟੀਆਂ ਗੱਲਾਂ ਵੱਡੇ ਰਿਸ਼ਤੇ ਬਣਾਉਂਦੀਆਂ ਨੇ।

0: ਹੁਣ ਗੱਲ ਕਰਦੇ ਹਾਂ ਅੱਜ ਦੇ ਦਿਨ ਦੇ ਇਤਿਹਾਸ ਦੀ। 20 ਜੁਲਾਈ 1905 ਬ੍ਰਿਟਿਸ਼ ਸਰਕਾਰ ਨੇ ਬੰਗਾਲ ਦੀ ਵੰਡ ਦਾ ਐਲਾਨ ਕੀਤਾ। ਇਹ ਫੈਸਲਾ ਬਾਅਦ ਵਿੱਚ ਆਜ਼ਾਦੀ ਅੰਦੋਲਨ ਦਾ ਇੱਕ ਮਹੱਤਵਪੂਰਨ ਮੋੜ ਬਣਿਆ। 20 ਜੁਲਾਈ 1969 ਭਾਰਤ ਵਿੱਚ ਪਹਿਲੀ ਵਾਰ 14 ਵੱਡੇ ਵਪਾਰਕ ਬੈਂਕਾਂ ਦੇ ਰਾਸ਼ਟਰੀਕਰਨ ਦਾ ਫੈਸਲਾ ਲਾਗੂ ਹੋਇਆ। ਇਸ ਕਦਮ ਦਾ ਉਦੇਸ਼ ਬੈਂਕਿੰਗ ਸੇਵਾਵਾਂ ਨੂੰ ਆਮ ਲੋਕਾਂ ਅਤੇ ਪਿੰਡਾਂ ਤੱਕ ਪਹੁੰਚਾਉਣਾ ਸੀ। ਹੁਣ ਝਾਤ ਪਾਉਂਦੇ ਹਾਂ ਅੰਤਰਰਾਸ਼ਟਰੀ ਇਤਿਹਾਸ ਦੀ।
1: 20 ਜੁਲਾਈ 1944 ਜਰਮਨੀ ਵਿੱਚ ਐਡੋਲਫ ਹਿਟਲਰ ਨੂੰ ਮਾਰਨ ਦੀ ਇੱਕ ਅਸਫਲ ਕੋਸ਼ਿਸ਼ ਕੀਤੀ ਗਈ ਜਿਸ ਨੂੰ 20 ਜੁਲਾਈ ਪਲੌਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
0: 20 ਜੁਲਾਈ 1969 ਮਨੁੱਖੀ ਇਤਿਹਾਸ ਦਾ ਇੱਕ ਸੁਨਹਿਰਾ ਦਿਨ। ਨਾਸਾ ਦੇ ਅਪੋਲੋ 11 ਮਿਸ਼ਨ ਦੌਰਾਨ ਪੁਲਾੜ ਯਾਤਰੀ ਨੀਲ ਆਰਮਸਟਰੋਂਗ ਚੰਦਰਮਾ ਤੇ ਕਦਮ ਰੱਖਣ ਵਾਲੇ ਦੁਨੀਆ ਦੇ ਪਹਿਲੇ ਇਨਸਾਨ ਬਣੇ। ਕੁਝ ਹੀ ਸਮੇਂ ਬਾਅਦ ਬਜ਼ ਐਲਡ੍ਰਿਨ ਵੀ ਚੰਦਰਮਾ ਦੀ ਸਤਾ ਤੇ ਉਤਰੇ। ਇਸ ਮਿਸ਼ਨ ਨੇ ਵਿਗਿਆਨ ਅਤੇ ਪੁਲਾੜ ਖੋਜ ਦੇ ਇਤਿਹਾਸ ਵਿੱਚ ਨਵਾਂ ਅਧਿਆਇ ਲਿਖਿਆ।
1: 20 ਜੁਲਾਈ 1976 ਅਮਰੀਕੀ ਅੰਤਰਿਕਸ਼ ਯਾਨ ਵਿਕਿੰਗ 1 ਨੇ ਮੰਗਲ ਗ੍ਰਹਿ ਦੀ ਸਤਾ ਤੇ ਸਫਲ ਲੈਂਡਿੰਗ ਕੀਤੀ ਤੇ ਉਥੋਂ ਤਸਵੀਰਾਂ ਅਤੇ ਵਿਗਿਆਨਿਕ ਜਾਣਕਾਰੀ ਭੇਜਣੀ ਸ਼ੁਰੂ ਕਰ ਦਿੱਤੀ। ਹੁਣ ਮਮਤਾ ਜੀ ਗੱਲ ਕਰਦੇ ਹਾਂ 20 ਜੁਲਾਈ ਨੂੰ ਜਨਮੇ ਪ੍ਰਸਿੱਧ ਵਿਅਕਤੀ ਸਰ ਐਡਮੰਡ ਹਿਲੇਰੀ ਜਿਨ੍ਹਾਂ ਦਾ ਜਨਮ 20 ਜੁਲਾਈ 1919 ਨੂੰ ਹੋਇਆ ਸੀ। ਨਿਊਜ਼ੀਲੈਂਡ ਦੇ ਮਹਾਨ ਪਹਾੜ ਚੜ੍ਹਾਈਕਾਰ ਜਿਨ੍ਹਾਂ ਨੇ ਤੈਨਜ਼ਿੰਗ ਨੋਰਗੇ ਨਾਲ ਮਿਲ ਕੇ ਪਹਿਲੀ ਵਾਰ ਮਾਊਂਟ ਐਵਰੈਸਟ ਦੀ ਚੋਟੀ ਫਤਿਹ ਕੀਤੀ।
0: ਜੀ 20 ਜੁਲਾਈ 1929 ਹਿੰਦੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਜਿਨ੍ਹਾਂ ਨੂੰ ਜੁਬਲੀ ਕੁਮਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੀ ਮੇਰੀ ਮੁਰਾਦ ਰਾਜੇ

0: ਸਿਕੰਦਰ ਕੁਮਾਰ ਜੀ ਤੋਂ ਹੈ ਤੇ ਉਹਨਾਂ ਦਾ ਜਨਮ ਵੀ 20 ਜੁਲਾਈ 1929 ਨੂੰ ਹੋਇਆ। 20 ਜੁਲਾਈ ਨੂੰ ਇੰਟਰਨੈਸ਼ਨਲ ਚੈਸ ਡੇ ਵਜੋਂ ਵੀ ਮਨਾਇਆ ਜਾਂਦਾ ਹੈ ਅਤੇ ਇੰਟਰਨੈਸ਼ਨਲ ਮੂਨ ਡੇ ਵਜੋਂ ਵੀ।
1: ਸਰੋਤਿਓ, ਇਤਿਹਾਸ ਸਿਰਫ ਬੀਤੇ ਸਮੇਂ ਦੀ ਕਹਾਣੀ ਨਹੀਂ ਸਗੋਂ ਭਵਿੱਖ ਨੂੰ ਸਹੀ ਦਿਸ਼ਾ ਦੇਣ ਵਾਲਾ ਅਧਿਆਪਕ ਹੈ।

0: ਸਰੋਤਿਓ, ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਸੱਜਰੀ ਸਵੇਰ ਪ੍ਰੋਗਰਾਮ ਜ਼ਰੂਰ ਪਸੰਦ ਆਵੇਗਾ। ਇਸ ਸੰਬੰਧੀ ਆਪਣੀ ਰਾਏ, ਮਸ਼ਵਰੇ, ਸਲਾਹਾਂ, ਆਪਣੇ ਫੋਨ ਕਾਲਸ, ਆਪਣੀਆਂ ਚਿੱਠੀਆਂ ਰਾਹੀਂ ਸਾਨੂੰ ਜ਼ਰੂਰ ਭੇਜਦੇ ਰਹੋ। ਸਾਡਾ ਫੋਨ ਨੰਬਰ ਹੈ
1: 0164-2240-331। ਤੁਸੀਂ ਆਪਣੀ ਰਾਏ ਵਟਸਐਪ ਰਾਹੀਂ ਵੀ ਸਾਨੂੰ ਦੇ ਸਕਦੇ ਹੋ ਤੇ ਵਟਸਐਪ ਨੰਬਰ ਹੈ 7773-73-146।
0: ਤੇ ਸਾਡਾ ਪੋਸਟਲ ਐਡਰੈਸ ਹੈ ਜੀ, ਇੰਚਾਰਜ ਪ੍ਰੋਗਰਾਮ ਸੱਜਰੀ ਸਵੇਰ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ FM ਬਠਿੰਡਾ,
1: ਪਿੰਨ ਕੋਡ 151-001।
0: ਸਰੋਤਿਓ, ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਆਂਢੀਆਂ ਗੁਆਂਢੀਆਂ ਨਾਲ ਜ਼ਰੂਰ ਸਾਂਝਾ ਕਰੋ। ਸਰੋਤਿਓ, ਹੁਣ ਆਪਣੇ ਦੋਸਤ ਬਲਜੀਤ ਸ਼ਰਮਾ
1: ਅਤੇ ਮਮਤਾ ਅਰੋੜਾ
0: ਜੀ ਨੂੰ ਅੱਜ ਦਾ ਸੱਜਰੀ ਸਵੇਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਖੁਸ਼ ਰਹੋ, ਆਬਾਦ ਰਹੋ, ਰੱਬ ਰਾਖਾ, ਆਮੀਨ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਜਰੀ ਸਵੇਰ ਦੇ ਤਹਿਤ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਜਿਸ ਤਹਿਤ ਅੱਜ ਵਿਸ਼ਾ ਸੀ ਸਾਈਬਰ ਕ੍ਰਾਈਮ ਤੇ ਸਾਈਬਰ ਸੁਰੱਖਿਆ। ਪ੍ਰੋਗਰਾਮ ਪੇਸ਼ ਕੀਤਾ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਨੇ, ਸੰਪਾਦਨ ਸੀ ਮਮਤਾ ਅਰੋੜਾ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
3: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਤੇ ਇਸ ਵਾਰ ਪ੍ਰੋਗਰਾਮ ਦੇ ਵਿਚ ਸਾਡੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

0: ਮੁਲਾਕਾਤੀ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ।
1: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
2: स्मार्ट डिसीजन लैन वालेयां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
1: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800-420-2233।
3: ਇਸੀ ਸਾਡਾ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ। ਪ੍ਰੋਗਰਾਮ ਦੇ ਤਹਿਤ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਮੈਨੂੰ ਅੱਜ ਦਾ ਇਹ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਹੁਣ ਤੋਂ ਕੁਝ ਪਲਾਂ ਬਾਅਦ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: but was also named the best player of the tournament, receiving the Golden Ball Award. Golden Globe Award was won by Une Seaman of Spain, while Young Player Award went to his teammate Pau Kubarsi. Komudi Parekh, Akashwani News, Delhi.
1: In men's cricket, England beat India by 27 runs in the third ODI and sealed the three-match series 2-1 at Lord's in London last night. Despite Rohit Sharma's magnificent score of 138 runs, Shubman Gill's 77 and Virat Kohli's 74, India only managed 360 for 7 in pursuit of a mammoth target of 388, built on the back of a career-best 142 from Ben Duckett and 91 from Jacob Bethell. Opting to bat first, England scored 387 runs for the loss of 3 wickets in the allotted 50 overs. Chasing the target, visitors could score 360 runs for 7 in 50 overs. Jacob Bethell was declared player of the match and Joe Root was adjudged player of the series. And now, for a look at today's newspapers, it's over to Nina Arakel.
2: Thank you, Shagun. The Asian Age informs Shah to introduce Rajya Sabha Vande Mataram Protection Bill today. Armenia and Saudi Arabia, among 6 nations eyeing India's battle-tested Astra missiles, headlines the Hindu Business Line. In its editorial piece titled, Two Pillars of Space Success, Hindustan Times writes, a robust talent pipeline will ensure India's continued public sector success and spur private sector momentum in the space sector. From punching above its 8 weight with a low-cost Mars orbiter mission to establishing itself firmly in the club of elite space-faring nations with its superstardom, India has enough claims to space superstardom. Also, India became the third country in the world after the US and China to have private sector capacity in orbital launch, a critical threshold demonstrating technological sophistication. Hindustan Times headline Sindhu ends 2-year title drought in style, adding the 31-year-old become first Indian to win Japan Open, combining relentless attack and tactical discipline and composure. And finally, coming soon in Gujarat, a life-size Harappan town with markets, dockyards. Very soon, visitors to Lothal, one of the most prominent outposts of the Indus Valley civilization, will be able to get a feel of walking through the Harappan streets and civic spaces, informs the Indian Express. And with that, it's back to you, Shagun.
1: Thank you, Nina. And now, before we end the bulletin, the headlines once again. Monsoon session of Parliament begins today. Government seeks cooperation of all political parties for smooth functioning of Parliament. President Draupadi Murmu to hold delegation-level talks with the Moldovan counterpart Maya Sandu in Chisinau today. Madhya Pradesh Cabinet approves Uniform Civil Code Bill. Tribal communities to be kept outside its purview. Flash floods and landslides claim 11 lives in Rajouri and Poonch districts of Jammu and Kashmir. 8 people still missing. And Spain beat defending champions Argentina 1-0 in extra time to win FIFA World Cup 2026. And with that, we end the morning news. Have a nice day.
3: Namaskar, ये आकाशवाणी है. खबरों के इस बुलेटिन नाल मैं अमन देव. ਪਹਿਲਾਂ ਚੋਣਵੀਆਂ ਖਬਰਾਂ. ਸੰਸਦ ਦਾ ਮਾਨਸੂਨ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ. ਸਰਕਾਰ ਨੇ ਸੰਸਦ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ. ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਚਿਸ਼ਿਨੋਵ ਵਿੱਚ ਮੋਲਦੋਵਾ ਦੇ ਰਾਸ਼ਟਰਪਤੀ ਮਈਆ ਸਾਂਧੂ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ. ਜੰਮੂ ਕਸ਼ਮੀਰ ਦੇ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿੱਚ ਅਚਾਨਕ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਲਾਪਤਾ ਨੇ. ਅਮਰੀਕਾ ਨੇ ਇਰਾਨ ਤੇ ਨਵੇਂ ਫੌਜੀ ਹਮਲੇ ਕੀਤੇ ਨੇ, ਜਿਸ ਨਾਲ ਇਲਾਕੇ ਵਿੱਚ ਤਣਾਅ ਹੋਰ ਵੱਧ ਗਿਆ ਹੈ. ਤੇ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ. ਹੁਣ ਖਬਰਾਂ ਵਿਸਥਾਰ ਨਾਲ. ਸੰਸਦ ਦਾ ਮਾਨਸੂਨ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ. ਇਹ 13 ਅਗਸਤ ਤੱਕ ਜਾਰੀ ਰਹੇਗਾ. 25 ਦਿਨਾਂ ਸਮਾਗਮ ਦੌਰਾਨ 19 ਬੈਠਕਾਂ ਹੋਣਗੀਆਂ. ਮਾਨਸੂਨ ਸਮਾਗਮ ਤੋਂ ਪਹਿਲਾਂ ਸਰਕਾਰ ਨੇ ਕੱਲ੍ਹ ਸੰਸਦ ਵਿੱਚ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ. ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ. ਮੀਟਿੰਗ ਵਿੱਚ 40 ਸਿਆਸੀ ਪਾਰਟੀਆਂ ਦੇ 50 ਤੋਂ ਵੱਧ ਨੇਤਾਵਾਂ ਨੇ ਹਿੱਸਾ ਲਿਆ. ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਮੁੱਖ ਮੁੱਦਿਆਂ ਤੇ ਰਚਨਾਤਮਕ ਚਰਚਾ ਕਰਨ ਅਤੇ ਸੰਸਦ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ.

0: ਵਿੱਚੋਂ ਲੰਘਣ ਵਾਲੇ ਵਪਾਰਕ ਤੇ ਸਿਵਲੀਅਨ ਜਹਾਜ਼ਾਂ ਤੇ ਹਮਲਾ ਕਰ ਰਿਹਾ, ਜਿਸ ਨਾਲ ਇਲਾਕੇ 'ਚ ਤਣਾਅ ਹੋਰ ਵੱਧ ਗਿਆ ਹੈ। ਇਸ ਤੋਂ ਪਹਿਲਾਂ 8ਵੀਂ ਰਾਤ ਦੇ ਹਮਲੇ ਵਿੱਚ ਅਮਰੀਕੀ ਫੌਜਾਂ ਨੇ ਕਈ ਤੱਟਵਰਤੀ ਨਿਗਰਾਨੀ ਤੇ ਹਵਾਈ ਰੱਖਿਆ ਸਹੂਲਤਾਂ, ਸਮੁੰਦਰੀ ਸਮਰੱਥਾਵਾਂ, ਮਿਜ਼ਾਈਲ ਤੇ ਡਰੋਨ ਭੰਡਾਰ ਸਹੂਲਤਾਂ ਸਮੇਤ ਇਰਾਨੀ ਅਸਾਸਿਆਂ ਨੂੰ ਨਿਸ਼ਾਨਾ ਬਣਾਇਆ ਸੀ। ਸਪੇਨ ਨੇ ਵਾਧੂ ਸਮੇਂ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ 2026 ਜਿੱਤ ਲਿਆ ਹੈ। ਨਿਊਯਾਰਕ ਨਿਊਜਰਸੀ ਸਟੇਡੀਅਮ ਵਿੱਚ ਕੱਲ੍ਹ ਰਾਤ ਹੋਏ ਫਾਈਨਲ ਵਿੱਚ ਸਪੇਨ ਦੇ ਸਬਸਟੀਚਿਊਟ ਖਿਡਾਰੀ ਫੇਰਾਨ ਟੋਰੇਸ ਨੇ 196 ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਵਾਈ। ਨਿਰਧਾਰਿਤ 90 ਮਿੰਟਾਂ 'ਚ ਦੋਨੋਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ, ਪਰ ਟੋਰੇਸ ਨੇ ਅੰਤ ਵਿੱਚ 196 ਮਿੰਟ ਵਿੱਚ ਗੋਲ ਕਰਕੇ ਵਿਸ਼ਵ ਕੱਪ ਸਪੇਨ ਦੇ ਨਾਂ ਕੀਤਾ। ਇਸ ਜਿੱਤ ਨਾਲ ਸਪੇਨ ਨੇ ਆਪਣਾ ਦੂਜਾ ਪੁਰਸ਼ ਫੀਫਾ ਵਿਸ਼ਵ ਕੱਪ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਸਪੇਨ ਨੇ 2010 ਵਿੱਚ ਟਰਾਫੀ ਜਿੱਤੀ ਸੀ। ਟੋਰੇਸ ਨੇ ਰਿਕਾਰਡ ਬੁੱਕ ਵਿੱਚ ਵੀ ਆਪਣਾ ਨਾਂ ਦਰਜ ਕਰਾਇਆ। ਉਹ ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਗੋਲ ਕਰਨ ਵਾਲਾ ਸਿਰਫ 5ਵਾਂ ਸਬਸਟੀਚਿਊਟ ਖਿਡਾਰੀ ਬਣ ਗਿਆ ਹੈ। ਫਰਾਂਸੀਸੀ ਸਟ੍ਰਾਈਕਰ ਕਿਲੀਅਨ ਐਮਬਾਪੇ ਨੇ ਗੋਲਡਨ ਬੂਟ ਅਵਾਰਡ ਜਿੱਤਿਆ ਹੈ। ਉਹ ਇੱਕ ਤੋਂ ਵੱਧ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਸਪੇਨ ਦੇ ਕਪਤਾਨ ਡੋਟ ਨੇ ਨਾ ਸਿਰਫ ਫੀਫਾ ਵਿਸ਼ਵ ਕੱਪ ਟਰਾਫੀ ਹਾਸਲ ਕੀਤੀ, ਸਗੋਂ ਉਸ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਤੇ ਗੋਲਡਨ ਬਾਲ ਅਵਾਰਡ ਮਿਲਿਆ। ਗੋਲਡਨ ਗਲਵ ਅਵਾਰਡ ਸਪੇਨ ਦੇ ਓਨਾਈਸੀਮੋ ਨੇ ਜਿੱਤਿਆ, ਜਦਕਿ ਯੰਗ ਪਲੇਅਰ ਅਵਾਰਡ ਸਪੇਨ ਦੇ ਹੀ ਪਾਓ ਕੁਬਾਰਸੀ ਨੂੰ ਮਿਲਿਆ ਹੈ। ਮਰਦਾਂ ਦੇ ਕ੍ਰਿਕਟ ਵਿੱਚ ਇੰਗਲੈਂਡ ਨੇ ਬੀਤੀ ਰਾਤ ਲੰਡਨ ਦੇ ਲਾਰਡਸ ਮੈਦਾਨ ਵਿੱਚ ਖੇਡੇ ਗਏ ਤੀਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 27 ਦੌੜਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ ਹੈ। ਇੰਗਲੈਂਡ ਨੇ ਭਾਰਤ ਨੂੰ 388 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ਵਿੱਚ ਭਾਰਤੀ ਟੀਮ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਤੇ 360 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ ਨੇ ਸ਼ਾਨਦਾਰ 138 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਤੇ 387 ਦੌੜਾਂ ਬਣਾਈਆਂ। ਜੈਕਬ ਬੈਥਲ ਨੂੰ ਪਲੇਅਰ ਆਫ ਦਾ ਮੈਚ ਤੇ ਜੋ ਰੂਟ ਨੂੰ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਪੇਰੂ ਦੇ ਇੰਡੀਜ਼ ਇਲਾਕੇ ਵਿੱਚ ਆਏ 5.5 ਤੀਬਰਤਾ ਦੇ ਭੂਚਾਲ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਨੇ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਲਗਭਗ 300 ਲੋਕ ਬੇਘਰ ਹੋ ਚੁੱਕੇ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸੰਸਦ ਦਾ ਮਾਨਸੂਨ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ। ਸਰਕਾਰ ਨੇ ਸੰਸਦ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਚਿਸ਼ਿਨੋਵ ਵਿੱਚ ਮੋਲਦੋਵਾ ਦੇ ਰਾਸ਼ਟਰਪਤੀ ਮਈਆ ਸਾਂਧੂ ਨਾਲ ਵਫ਼ਦ ਪੱਧਰੀ ਗੱਲਬਾਤ ਕਰਨਗੇ। ਜੰਮੂ ਕਸ਼ਮੀਰ ਦੇ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿੱਚ ਅਚਾਨਕ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲਾਪਤਾ ਨੇ। ਅਮਰੀਕਾ ਨੇ ਈਰਾਨ ਤੇ ਨਵੇਂ ਫੌਜੀ ਹਮਲੇ ਕੀਤੇ ਨੇ, ਜਿਸ ਨਾਲ ਇਲਾਕੇ ਵਿੱਚ ਤਣਾਅ ਹੋਰ ਵੱਧ ਗਿਆ ਹੈ। ਤੇ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਜੀ 8:40 ਅਤੇ 13 ਸੈਕਿੰਡ ਦਾ, ਤੇ ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਮਹਿਕ ਪੰਜਾਬੀ ਦਾ।

ਦੋਸਤੋ, ਪੰਜਾਬੀ ਲੋਕ ਗੀਤ ਸਿਲਸਿਲਾ ਹੈ ਅੱਜ, ਅਤੇ ਪੰਜਾਬੀ ਲੋਕ ਗੀਤ ਸਾਡੇ ਸੱਭਿਆਚਾਰ ਦੀ ਰੂਹ ਨੇ। ਇਹ ਸਿਰਫ ਗਾਣੇ ਹੀ ਨਹੀਂ, ਸਗੋਂ ਪੁਰਾਣੇ ਪੰਜਾਬ ਦੀ ਆਮ ਜ਼ਿੰਦਗੀ, ਰਿਸ਼ਤਿਆਂ, ਖੁਸ਼ੀਆਂ, ਗਮੀਆਂ ਅਤੇ ਖੇਤ ਖਲਿਆਣਾਂ ਦੀ ਸੱਚੀ ਤਸਵੀਰ ਨੇ। ਅਤੇ ਅੱਜ ਦਾ ਪਹਿਲਾ ਗੀਤ ਸੁਣਦਿਆਂ, ਅਤੇ ਇਹ ਰਿਹਾ ਜੀ ਸਾਡਾ ਅੱਜ ਦਾ ਪਹਿਲਾ ਗੀਤ।

ਤੁਸੀਂ ਸੁਣ ਰਹੇ ਸੀ ਪੰਜਾਬ ਦੀ ਸੁਰਾਂ ਦੀ ਮਲਿਕਾ ਸੁਰਿੰਦਰ ਕੌਰ ਦਾ ਇਹ ਪਿਆਰਾ ਜਿਹਾ ਗੀਤ। ਅਤੇ ਪੰਜਾਬੀ ਲੋਕ ਗੀਤ ਸੱਚੇ ਜਜ਼ਬਾਤ, ਸਾਦੀ ਸ਼ਬਦਾਵਲੀ ਅਤੇ ਸਦਾਬਹਾਰ ਵਿਸ਼ਿਆਂ ਕਰਕੇ ਸਾਡੇ ਮਨਾਂ ਵਿੱਚ ਵੱਸਦੇ ਨੇ। ਅਤੇ ਦੋਸਤੋ, ਇਹੀ ਕਾਰਨ ਹੈ ਕਿ ਅੱਜ ਵੀ ਜਦੋਂ ਵੀ ਆਪਾਂ ਲੋਕ ਗੀਤ ਸੁਣਦੇ ਹਾਂ ਤਾਂ ਸਾਨੂੰ ਅੰਦਰੋਂ ਬਹੁਤ ਵਧੀਆ ਲੱਗਦਾ ਅਤੇ ਅਸੀਂ ਜਿਵੇਂ ਪੁਰਾਣੇ ਸਮੇਂ 'ਚ ਸਾਡੇ ਬਜ਼ੁਰਗ ਉਹਨਾਂ ਗੀਤਾਂ ਦਾ ਆਨੰਦ ਲੈਂਦੇ ਸੀ, ਉਵੇਂ ਹੀ ਆਪਾਂ ਇਸ ਜਨਰੇਸ਼ਨ ਇਸ ਸਮੇਂ ਦੇ ਹੋ ਕੇ ਵੀ ਉਹਨਾਂ ਪੁਰਾਣੇ ਸਮਿਆਂ ਨੂੰ, ਉਹਨਾਂ ਪੁਰਾਣੇ ਲੋਕ ਗੀਤਾਂ ਨੂੰ ਉਸ ਤਰ੍ਹਾਂ ਹੀ ਆਨੰਦ ਮਾਣਦੇ ਹਾਂ। ਅਤੇ ਸੁਣਦੇ ਹਾਂ ਅੱਜ ਦਾ ਇਹ ਅਗਲਾ ਗੀਤ।

ਜੀ ਸਰੋਤੇ ਹੋ, ਤੁਸੀਂ ਸੁਣ ਰਹੇ ਸੀ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਗੀਤ। ਅਤੇ ਹੁਣ ਸਮਾਂ ਹੈ ਜੀ ਸਿੱਠਣੀਆਂ ਸੁਣਾਉਣ ਦਾ, ਕਿਉਂਕਿ ਸਿੱਠਣੀਆਂ ਜਿਹੜੀਆਂ ਨੇ ਉਹ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਹੀ ਖਾਸ ਨੇ, ਜੋ ਕਿ ਪੰਜਾਬੀ ਸੱਭਿਆਚਾਰ ਵਿੱਚ ਸਿੱਠਣੀਆਂ ਨੇ ਬਹੁਤ ਹੀ ਖਾਸ ਆਪਦਾ ਇੱਕ ਰੋਲ ਅਦਾ ਕੀਤਾ ਹੈ, ਕਿਉਂਕਿ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਸਿੱਠਣੀਆਂ ਗਾਈਆਂ ਜਾਂਦੀਆਂ ਨੇ। ਅਤੇ ਸਿੱਠਣੀਆਂ ਸਿਰਫ ਗੀਤ ਨਹੀਂ ਹੁੰਦੇ ਕਿ ਜੋ ਸਿਰਫ ਇੱਕ ਮਨੋਰੰਜਨ ਦੇ ਲਈ ਗਾਏ ਜਾਂਦੇ ਨੇ ਵਿਆਹ ਸ਼ਾਦੀਆਂ 'ਤੇ, ਇੱਕ ਦੋ ਪਰਿਵਾਰਾਂ ਦੇ ਵਿੱਚ ਆਪਸੀ ਜੋ ਹੁੰਦੇ ਨੇ, ਕਹਿਣ ਦਾ ਮਤਲਬ ਹੈ ਕਿ ਜੋ ਇੱਕ ਦੂਜੇ ਲਈ ਮਿੱਠੇ ਟੌਂਟ ਹੁੰਦੇ ਨੇ ਉਹ ਮਾਰੇ ਜਾਂਦੇ ਨੇ ਸਿੱਠਣੀਆਂ ਦੇ ਵਿੱਚ। ਅਤੇ ਆਓ ਜੀ ਆਪਾਂ ਸੁਣਦੇ ਹਾਂ ਸਿੱਠਣੀਆਂ, ਤੁਹਾਨੂੰ ਵੀ ਸੁਣਾਉਣੇ ਹੈ ਜੀ, ਅਤੇ ਸੁਣੋ ਫਿਰ ਸਿੱਠਣੀਆਂ।

ਜਿਸ ਰੁੱਤੇ ਹੋ ਤੁਸੀਂ ਸੁਣ ਲਈਆਂ ਸਿੱਠਣੀਆਂ, ਅਤੇ ਹੁਣ ਲੰਮੀ ਹੇਕ ਵਾਲੇ ਜਿਹੜੇ ਗੀਤ ਨੇ ਉਹ ਹੁਣ ਕਿਵੇਂ ਛੱਡ ਸਕਦੇ ਹਾਂ? ਅਤੇ ਹੁਣ ਸੁਣੋ ਜੀ ਤੁਸੀਂ ਲੰਮੀ ਹੇਕ ਵਾਲੇ ਗੀਤ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਅਤੇ ਹੁਣ ਮੈਨੂੰ ਤੁਹਾਡੇ ਹੋਸਟ ਅਤੇ ਦੋਸਤ ਅੰਮ੍ਰਿਤ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਇੱਕ ਆਗਿਆ। ਨਮਸਕਾਰ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਉਣੇ ਆ ਯਾਰ, ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਅਤੇ ਸਰੋਤੇ, ਹੁਣ ਸਮਾਂ ਹੋ ਗਿਆ ਜੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਦਾ। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ, ਅਤੇ 9:30 ਵਜੇ ਤੁਸੀਂ ਸੁਣੋਗੇ ਆਜ ਕੇ ਫਨਕਾਰ। ਕੁਛ ਪਲ ਕਰੋ ਇੰਤਜ਼ਾਰ।

ਜੀ ਸਰੋਤੇ, ਹੁਣ ਤੁਸੀਂ ਸੁਣਦੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਜੀ ਠੀਕ 10:22 ਤੇ। ਹੁਣ ਸਮਾਂ ਹੋ ਰਿਹਾ ਹੈ ਜੀ ਪ੍ਰੋਗਰਾਮ ਗੀਤ ਪਿਟਾਰਾ ਦਾ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਦਾ ਅਚੀਵਰਸ, ਤੇ ਇਸ ਵਾਰ ਤੁਹਾਡੀ ਮੁਲਾਕਾਤ ਕਰਵਾਵਾਂਗੇ ਸੈਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਦੀਹਰ ਕੌੜਾ ਦੇ ਨਾਲ, ਜਿਸਨੇ CBSE ਜੋਨਲ ਲੋਨ ਟੈਨਿਸ ਮੁਕਾਬਲਿਆਂ ਦੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਏ।

ਮੁਲਾਕਾਤੀ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ।

0: ਜੀ ਸਰੋਤੇ ਹੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਅਤੇ ਹੁਣ ਸੁਣਦੇ ਹਾਂ ਸ਼ਮਸ਼ਾਦ ਅਤੇ ਮੁਹੰਮਦ ਰਫੀ ਦੀ ਆਵਾਜ਼ ਵਿੱਚ ਗੀਤ, ਜੋ ਕਿ ਫਿਲਮ ਦੋ ਲੱਛੀਆਂ ਵਿੱਚੋਂ ਹੈ।
1: ਇਹ ਸਮਝ ਨਹੀਂ ਆ ਰਿਹਾ ਵੀ ਲੋਕ

ਜੀ ਸਰੋਤਿਓ, ਤੁਸੀਂ ਸੁਣਿਆ ਗੀਤ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦੀ ਆਵਾਜ਼ 'ਚ ਫਿਲਮ ਦੋ ਲੱਛੀਆਂ ਵਿੱਚੋਂ। ਅਤੇ ਹੁਣ ਸੁਣਦੇ ਹਾਂ ਮਹਿੰਦਰ ਕਪੂਰ ਅਤੇ ਅਨੁਰਾਧਾ ਦੀ ਆਵਾਜ਼ 'ਚ ਇਹ ਗੀਤ।

ਜੀ ਸਰੋਤਿਓ, ਤੁਸੀਂ ਹੁਣੇ ਸੁਣਿਆ ਮਹਿੰਦਰ ਕਪੂਰ ਅਤੇ ਅਨੁਰਾਧਾ ਦੀ ਆਵਾਜ਼ 'ਚ ਗੀਤ, ਅਤੇ ਹੁਣ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਤੇ ਇਸ ਵਾਰ ਪ੍ਰੋਗਰਾਮ ਦੇ ਵਿਚ ਸਾਡੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

ਮੁਲਾਕਾਤੇ ਹੋਣਗੇ ਦੀਪਾ ਛਾਬੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੌਰਾਨ, ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ।

ਜੀ ਸਰੋਤਿਓ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ ਅਤੇ ਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਸ਼ਮਿੰਦਰ ਚਾਹਲ ਦੀ ਆਵਾਜ਼ ਵਿੱਚ ਇਹ ਗੀਤ। ਅਤੇ ਸਮਾਂ ਦੱਸ ਦਿੰਦੇ ਜੀ, ਹੁਣ 10:26 ਅਤੇ 27 ਸੈਕਿੰਡ ਹੋ ਚੱਲੇ। ਚਲੋ ਸੁਣਦੇ ਹਾਂ ਇਹ ਗੀਤ।

ਜੀ ਸਰੋਤਿਓ, ਹੁਣੇ ਤੁਸੀਂ ਸੁਣਿਆ ਮੁਹੰਮਦ ਰਫੀ ਦੀ ਆਵਾਜ਼ 'ਚ ਇਹ ਗੀਤ। ਲਿਖਿਆ ਸੀ ਨਕਸ਼ ਨੇ ਅਤੇ ਸੰਗੀਤਕਾਰ ਸਨ ਬਾਬੁਲ। ਹੁਣ ਸੁਣਦੇ ਹਾਂ ਮਹਿੰਦਰ ਕਪੂਰ ਦੀ ਆਵਾਜ਼ 'ਚ ਇਹ ਗੀਤ।

ਜੀ ਸਰੋਤਿਓ, ਇਹ ਸੀ ਗਾਣਾ ਮਹਿੰਦਰ ਕਪੂਰ ਅਤੇ ਅਨੁਰਾਧਾ ਪੌੜਵਾਲ ਦੀ ਆਵਾਜ਼ ਵਿੱਚ ਅਤੇ ਫਿਲਮ ਸਰਪੰਚ ਵਿੱਚੋਂ। ਅਤੇ ਹੁਣ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ 'ਚ ਇਹ ਗੀਤ।

ਜੀ ਸਰੋਤਿਓ, ਤੁਸੀਂ ਸੁਣਿਆ ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚੋਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਗੀਤ। ਲਿਖਿਆ ਸੀ ਇੰਦਰਜੀਤ ਹੁਸਨਪੁਰੀ ਅਤੇ ਸੰਗੀਤ ਸੀ ਜਗਜੀਤ ਚਿਤਰਾ ਦਾ। ਹੁਣ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਮਨਮੋਹਨ ਦੀ ਆਵਾਜ਼ ਗੀਤ। ਲਿਖਿਆ BS ਮਾਨ, ਸੰਗੀਤ ਉੱਤਮ।

ਜੀ ਸਰੋਤਿਓ, ਇਹ ਸੀ ਗੀਤ ਲਤਾ ਮੰਗੇਸ਼ਕਰ ਅਤੇ ਮਨਮੋਹਨ ਦੀ ਆਵਾਜ਼ 'ਚ। ਲਿਖਿਆ ਸੀ BS ਮਾਨ ਅਤੇ ਸੰਗੀਤ ਸੀ ਉੱਤਮ ਦਾ। ਹੁਣ ਸੁਣਦੇ ਹਾਂ ਮਹਿੰਦਰ ਕਪੂਰ ਦੀ ਆਵਾਜ਼ 'ਚ ਗੀਤ, ਫਿਲਮ ਬਟਵਾਰਾ ਵਿੱਚੋਂ, ਅਤੇ ਲਿਖਿਆ ਚਮਨਦੀਪ ਅਤੇ ਸੰਗੀਤ ਹੈ ਜੀ ਕਮਲ ਕਾਂਤ ਦਾ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 10:59 ਤੇ 20 ਸਕਿੰਟ ਦਾ। ਹੁਣ ਤੋਂ ਕੁਝ ਪਲਾਂ ਬਾਅਦ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਉਸ ਦੇ ਤੁਰੰਤ ਬਾਅਦ 11:05 ਤੋਂ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਰਹੇਗਾ ਬਾਲੀਵੁੱਡ ਰੇਲਸ ਤੇ। ਹੁਣ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 11:59 ਤੇ 32 ਸਕਿੰਟ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: of the state. He said state level discussions in Bhopal also included political parties and social organizations from diverse faiths. Spain beat defending champions Argentina 1-0 in extra time to become FIFA World Cup 2026 champions. Spain's substitute Ferran Torres scored in the 106th minute to give his team a 1-0 win over Argentina in the final at New York, New Jersey Stadium last night. In men's cricket, England beat India by 27 runs in the third ODI and sealed the three-match series 2-1 at Lord's in London last night. Despite Rohit Sharma's magnificent score of 138 runs, Shubman Gill 77 and Virat Kohli 74, India only managed 360 for 7 in pursuit of a mammoth target of 388, built on the back of a career-best 142 from Ben Duckett. Benchmark domestic equity indices were trading around 0.7% lower in the forenoon session today. The Sensex shed 592 points to 77,559, while the Nifty dropped 147 points. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 12:10 ਤੇ 42 ਸਕਿੰਟ। ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਆਓ ਸੁਣਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਦਾ ਅਚੀਵਰਸ, ਤੇ ਇਸ ਵਾਰ ਤੁਹਾਡੀ ਮੁਲਾਕਾਤ ਕਰਵਾਵਾਂਗੇ ਸੈਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਦੀਹਰ ਕੌੜਾ ਦੇ ਨਾਲ, ਜਿਸਨੇ CBSE ਜੋਨਲ ਲੋਨ ਟੈਨਿਸ ਮੁਕਾਬਲਿਆਂ ਦੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਏ।

ਮੁਲਾਕਾਤੀ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ।

Du deva e nama. ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨੀ ਸਰੋਤਿਓ ਦਿਨ ਮੰਗਲਵਾਰ ਮਿਤੀ 21 ਜੁਲਾਈ 2026 ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਯਥਾਰਥ ਰੂਪ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦੇ ਸਰਵਨ ਲਈ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਵੇਗਾ। ਪ੍ਰਸਾਰਣ ਸਮਾਂ ਰਹੇਗਾ ਦੋਸਤੋ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਹੋ ਮਿਤੀ 20 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ
1: ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ
0: ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ ਸੋਨੀ ਮਹੀਵਾਲ ਭਾਗ ਪਹਿਲਾ।

0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਮੇਰੇ ਆਕਾਂਕਸ਼ਾ ਅਰੋੜਾ ਦੇ ਨਾਲ। ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 12:30 ਤੇ 29 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: प्रोग्राम कर परिवार
0: प्रोग्राम घर परिवार सुन रही हैं साड़ियां सारियां भैणां अते उन्हां दे परिवार वालियां नूं मेरे आकांक्षा वालों प्यार भरी नमस्कार। उम्मीद करते हाँ तुसी अपने कम्मकारां दे नाल नाल आकाशवाणी एफएम दे प्रोग्रामां दा खूब आनंद माण रहे होवोंगे। आओ शुरू करदे हां प्रोग्राम इस प्यारे जे गीत दे नाल।

0: ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ। ਹਾਂਜੀ ਭੈਣੋ, ਉਮੀਦ ਕਰਦੀ ਹਾਂ ਤੁਸੀਂ ਵੀ ਆਪਣੇ ਆਪਣੇ ਨਛੱਤਰ ਸਿੰਘ ਜੀ ਨੂੰ ਆਪਣੀ ਲੂਣ ਤੇਲ ਦੀ ਲਿਸਟ ਜ਼ਰੂਰ ਦੇ ਦਿੱਤੀ ਹੋਵੇਗੀ। ਅਤੇ ਹੁਣ ਅੱਗੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਾਂਗੇ ਸਿਲਸਿਲਾ ਸਿਹਤ ਸੰਭਾਲ, ਜਿਸ ਵਿੱਚ ਵਿਸ਼ਾ ਹੋਵੇਗਾ ਡੇਂਗੂ ਤੋਂ ਬਚਾਅ ਅਤੇ ਉਸਦੀ ਰੋਕਥਾਮ। ਅਤੇ ਪ੍ਰੋਗਰਾਮ ਪੇਸ਼ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ ਅਤੇ ਮਹਿਮਾਨ ਹੋਣਗੇ ਡਾਕਟਰ ਊਸ਼ਾ ਗੋਇਲ। ਪਰ ਉਸ ਤੋਂ ਪਹਿਲਾਂ ਆਓ ਸੁਣਦੇ ਹਾਂ ਕੁਝ ਸੰਦੇਸ਼।
1: ਮੈਡੀਕਲ, ਨਾਨ ਮੈਡੀਕਲ। 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ।

0: ਇਹ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਗਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਗਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਤੇ ਇਸ ਵਾਰ ਪ੍ਰੋਗਰਾਮ ਦੇ ਵਿਚ ਸਾਡੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

ਮੁਲਾਕਾਤੇ ਹੋਣਗੇ ਦੀਪਾ ਛਾਬੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੌਰਾਨ, ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ।

0: ਸਾਡੇ ਖਾਸ ਮਹਿਮਾਨ ਨੇ। ਸਭ ਤੋਂ ਪਹਿਲਾਂ ਸਵਾਗਤ ਕਰਨਾ ਚਾਹਾਂਗੇ ਡਾਕਟਰ ਊਸ਼ਾ ਗੋਇਲ ਜੀ ਦਾ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਖੁਸ਼ਪ੍ਰੀਤ ਜੀ। ਮੈਂ ਅੱਜ ਤੁਹਾਡੇ ਡਾਇਰੈਕਟਰ ਆਕਾਸ਼ਵਾਣੀ ਬਠਿੰਡਾ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਦਿੰਦੀ ਹਾਂ ਕਿ ਅੱਜ ਤੁਹਾਡੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ
0: ਜੀ। ਡਾਕਟਰ ਸਾਹਿਬ ਬਾਰੇ ਸਰੋਤਿਓ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੇ ਕਿ ਡਾਕਟਰ ਊਸ਼ਾ ਗੋਇਲ ਜੀ ਸਰਕਾਰੀ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਬਤੌਰ ਸਿਹਤ ਅਫਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਗਾਹੇ ਬਗਾਹੇ ਡਾਕਟਰ ਸਾਹਿਬ ਸਾਨੂੰ ਜਾਗਰੂਕ ਕਰਨ ਦੇ ਲਈ ਆਉਂਦੇ ਰਹਿੰਦੇ ਨੇ ਤੇ ਅੱਜ ਦੇ ਵਿਸ਼ੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਦਾ ਵਿਸ਼ਾ ਹੈ ਜੀ ਡੇਂਗੀ, ਜਿਹਨੂੰ ਅਸੀਂ ਡੇਂਗੂ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ। ਡੇਂਗੀ ਦੀ ਬਿਮਾਰੀ, ਇਸ ਦੇ ਕਾਰਨ, ਲੱਛਣ ਤੇ ਇਲਾਜ, ਇਸ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਜੋ ਮੌਸਮ ਚੱਲ ਰਿਹਾ ਜੀ ਬਾਰਿਸ਼ਾਂ ਦਾ, ਉਸ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਪਾਣੀ ਦੂਸ਼ਿਤ ਹੋ ਜਾਂਦਾ, ਪਾਣੀ ਦੇ ਬਹੁਤ ਸਾਰੇ ਸੋਮੇ ਆ ਜਿਹੜੇ ਉਹ ਦੂਸ਼ਿਤ ਹੋ ਜਾਂਦੇ ਆ। ਸੋ ਦੂਸ਼ਿਤ ਪਾਣੀ ਤੋਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਨੂੰ ਹੋ ਸਕਦੀਆਂ ਨੇ ਉਸ ਦੇ ਸੇਵਨ ਦੇ ਨਾਲ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਜੀ ਡੇਂਗੀ ਦੀ ਬਿਮਾਰੀ ਬਾਰੇ। ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜੀ ਡੇਂਗੀ ਦੀ ਬਿਮਾਰੀ ਹੁੰਦੀ ਹੈ ਜੀ, ਇਹ ਕੀ ਹੁੰਦੀ ਹੈ ਜੀ?
1: ਡੇਂਗੀ ਦੀ ਬਿਮਾਰੀ ਇੱਕ ਮੱਛਰ ਤੋਂ ਫੈਲਦੀ ਹੈ ਤੇ ਜਿਹਦਾ ਨਾਮ ਏਡੀਜ਼ ਇਜਿਪਟਾਈ ਹੈ। ਮੱਛਰ ਸਾਫ ਖੜੇ ਤੇ ਜਿਹੜਾ ਟਕਿਆ ਹੋਇਆ ਪਾਣੀ ਨਹੀਂ ਹੁੰਦਾ ਉਹ ਤੋਂ ਉਹਦੇ ਚ ਪੈਦਾ ਹੁੰਦਾ। ਹਫਤੇ ਚ ਲਾਰਵਾ ਪੈਦਾ ਹੋ ਕੇ ਤਕਰੀਬਨ 12 ਤੋਂ ਲੈ ਕੇ 14 ਦਿਨ ਚ ਇੱਕ ਮੱਛਰ ਪੈਦਾ ਹੋ ਜਾਂਦਾ
0: ਜੀ। ਤੇ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਮੱਛਰ ਦੀ, ਕੀ ਇਸ ਮੱਛਰ ਦੀ ਅਸੀਂ ਪਹਿਚਾਣ ਕਰ ਸਕਦੇ ਹਾਂ? ਸਾਨੂੰ ਮਤਲਬ ਪਤਾ ਲੱਗ ਸਕਦਾ ਦੇਖ ਕੇ ਵੀ ਜਿਹੜਾ ਇਹ ਮੱਛਰ ਹੈ ਖਾਸ ਤੌਰ ਤੇ ਇਹੀ ਡੇਂਗੀ ਦੀ ਬਿਮਾਰੀ ਪੈਦਾ ਕਰ ਸਕਦਾ?
1: ਬਿਲਕੁਲ ਜੀ, ਇਹ ਆਮ ਮੱਛਰ ਨਾਲੋਂ ਥੋੜਾ ਜਿਹਾ ਵੱਡਾ ਹੁੰਦਾ ਤੇ ਇਹਦੇ ਕਾਲੇ ਤੇ ਚਿੱਟੇ ਰੰਗ ਦੇ ਧੱਬੇ ਹੁੰਦੇ ਨੇ ਤੇ ਜੇ ਤੁਸੀਂ ਤੁਹਾਨੂੰ ਕਦੇ ਮੱਛਰ ਬੈਠਾ ਕਿਤੇ ਨਜ਼ਰ ਆ ਜੇ ਉਹਦੇ ਉੱਪਰ ਚਿੱਟੇ ਤੇ ਕਾਲੇ ਧੱਬੇ ਨਜ਼ਰ ਆਣ ਤੇ ਉਹ ਡੇਂਗੀ ਫੈਲਾਉਣ ਵਾਲਾ ਏਡੀਜ਼ ਮੱਛਰ ਹੈ
0: ਜੀ। ਤੇ ਡਾਕਟਰ ਸਾਹਿਬ ਜਦੋਂ ਆਪਾਂ ਬਿਮਾਰੀ ਦੀ ਗੱਲ ਕਰਦੇ ਹਾਂ ਤਾਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਸਾਡੇ ਸਰੀਰ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਜਾਂ ਕਿਹੜੇ ਕਿਹੜੇ ਚਿੰਨ ਤੇ ਲੱਛਣ ਜਦੋਂ ਸਾਨੂੰ ਦਿਖਾਈ ਦੇਣ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਕਿ ਜੋ ਅਸੀਂ ਡੇਂਗੀ ਦੀ ਬਿਮਾਰੀ ਦੀ ਚਪੇਟ ਦੇ ਵਿੱਚ ਆ ਗਏ ਹਾਂ।
1: ਬੁਖਾਰ ਹੋਣਾ, ਸਰੀਰ ਟੁੱਟਣਾ ਭੱਜਣਾ, ਥਕਾਨ ਰਹਿਣੀ, ਕਈਆਂ ਨੂੰ ਬੁਖਾਰ ਨਹੀਂ ਹੁੰਦਾ, ਕਮਜ਼ੋਰੀ ਲੱਗਦੀ ਹੈ, ਅੱਖਾਂ ਪਿੱਛੇ ਖੂਬ ਸਾਰੀ ਦਰਦ ਹੋਣੀ, ਇਹਦੇ ਚ ਇੰਨੀ ਸਰੀਰ ਚ ਦਰਦ ਹੁੰਦੀ ਆ, ਅਸੀਂ ਇਹਨੂੰ ਹੱਡੀ ਤੋੜ ਬੁਖਾਰ ਇੱਕ ਤਰ੍ਹਾਂ ਦਾ ਕਹਿੰਦੇ ਹਾਂ, ਤੇ ਕਈਆਂ ਦੇ ਸਰੀਰ ਤੇ ਲਾਲ ਲਾਲ ਛੋਟੇ ਛੋਟੇ ਬਰੀਕ ਦਾਣੇ ਨਿਕਲੇ ਆਉਂਦੇ ਨੇ, ਔਰ ਜ਼ਿਆਦਾ ਵੱਧ ਜੇ ਤਾਂ ਤੁਹਾਡੇ ਮਸੂੜਿਆਂ ਚੋਂ ਬਰੱਸ਼ ਕਰਨ ਦੇ ਵੇਲੇ ਖੂਨ ਨਿਕਲਣਾ ਹਲਕਾ ਫੁਲਕਾ, ਪਿਸ਼ਾਬ ਰਾਹੀਂ ਖੂਨ ਆਉਣਾ, ਜਾਂ ਤੁਹਾਡੇ ਹੱਥ ਬਾਂਹ ਤੇ ਕਦੇ ਕੋਈ ਚੀਜ਼ ਵੱਜ ਜੇ ਤੇ ਥੋੜਾ ਜਿਹਾ ਕੁਝ ਵੱਜਣ ਨਾਲ ਵੀ ਤੁਹਾਡੇ ਨੀਚੇ ਲਾਲ ਧੱਬੇ ਖੂਨ ਇਕੱਠਾ ਹੋ ਜਾਂਦਾ, ਇਹ ਕੁਝ ਨਿਸ਼ਾਨੀਆਂ ਨੇ
0: ਜੀ। ਡਾਕਟਰ ਸਾਹਿਬ ਜਦੋਂ ਆਪਾਂ ਬੁਖਾਰ ਦੀ ਗੱਲ ਕਰਦੇ ਹਾਂ ਨਾ ਤਾਂ ਡੇਂਗੀ ਦਾ ਜੋ ਬੁਖਾਰ ਉਹ ਵੀ ਪਹਿਲਾਂ ਬੁਖਾਰ ਦੇ ਰੂਪ ਚ ਹੀ ਸਾਡੇ ਸਾਹਮਣੇ ਆਉਂਦਾ ਔਰ ਹੌਲੀ ਹੌਲੀ ਸਾਨੂੰ ਪਤਾ ਲੱਗਦਾ ਵੀ ਇਹ ਹੱਡੀ ਤੋੜ ਬੁਖਾਰ ਵਾਲੇ ਪਾਸੇ ਨੂੰ ਜਾ ਰਿਹਾ ਜਾਂ ਫਿਰ ਇੱਕ ਆਮ ਬੁਖਾਰ। ਜਦੋਂ ਸਾਨੂੰ ਬੁਖਾਰ ਹੋ ਜਾਂਦਾ, ਜਦੋਂ ਅਸੀਂ ਟੈਸਟਾਂ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ 90 ਦਿਨ ਜਾ ਕੇ ਸਾਨੂੰ ਟੈਸਟ ਕਰਵਾ ਲੈਣਾ ਚਾਹੀਦਾ ਜਾਂ ਫਿਰ ਜਦੋਂ ਬੁਖਾਰ ਹੋ ਜੇ ਸਾਨੂੰ ਨਾਲ ਦੀ ਨਾਲ ਹੀ ਤੁਰੰਤ ਹੀ ਆਪਦੇ ਟੈਸਟ ਕਰਵਾ ਲੈਣੇ ਚਾਹੀਦੇ? ਕਿਰਪਾ ਕਰਕੇ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਪਹਿਲੀ ਗੱਲ ਤਾਂ ਸਭ ਤੋਂ ਜ਼ਰੂਰੀ ਹੈ, ਜੇ ਤੁਹਾਨੂੰ ਬੁਖਾਰ ਹੁੰਦਾ ਹੈ ਤਾਂ ਦਵਾਈ ਕੀ ਖਾਣੀ ਹੈ? ਆਪਾਂ ਘਰ ਪਈ ਕੋਈ ਵੀ ਸਿਰ ਦਰਦ ਦੀ ਦਵਾਈ, ਬੁਖਾਰ ਦੀ ਕੋਈ ਵੀ ਚੀਜ਼ ਪਈ ਹੋਵੇ ਉਹ ਆਪਾਂ ਖਾਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਮੌਸਮ 'ਚ ਬੁਖਾਰ ਹੁੰਦਾ ਸਿਰਫ ਇੱਕ ਕਰੋਸਿਨ ਜਾਂ ਪੈਰਾਸੀਟਾਮੋਲ ਦੀ ਗੋਲੀ ਲਓ, ਜਿਹੜੀ ਕੋਵਿਡ 'ਚ ਬਹੁਤ ਮਸ਼ਹੂਰ ਹੋਈ ਸੀ ਇੱਕ ਕੰਪਨੀ ਦੀ ਡੋਲੋ ਨਾਮ ਤੇ 650 ਵਾਲੀ। ਪੈਰਾਸੀਟਾਮੋਲ ਤੋਂ ਸਿਵਾਏ ਕੋਈ ਗੋਲੀ ਨਾ ਲਓ। ਜੇ ਕੋਈ ਐਸਪਰੀਨ, ਡਿਸਪਰੀਨ, ਬਰੂਫਨ, ਕੌਂਬੀਫਲੈਮ, ਡਿਕਲੋ ਦੀਆਂ ਗੋਲੀਆਂ, ਵਾਵਰਨ ਦੀਆਂ ਗੋਲੀਆਂ ਘਰੇ ਪਈਆਂ ਨੇ ਉਹਨਾਂ ਨੂੰ ਨਾ ਖਾਇਆ ਜਾਏ, ਕਿਉਂਕਿ ਇਹ ਖੂਨ ਪਤਲਾ ਕਰਦੀਆਂ ਨੇ ਤੇ ਇਹਦੇ ਨਾਲ ਜਿਹੜੇ ਸੈੱਲ ਨੇ ਖੂਨ ਵਿੱਚ ਜਿਨ੍ਹਾਂ ਨੂੰ ਪਲੇਟਲੈਟ ਕਹਿੰਦੇ ਆ ਉਹ ਘਟਦੇ ਨੇ। ਅਗਲੇ ਦਿਨ ਜਾ ਕੇ ਕਿਸੇ ਵੀ ਸਰਕਾਰੀ ਸਿਹਤ ਕੇਂਦਰ, ਚਾਹੇ ਉਹ ਜ਼ਿਲ੍ਹਾ ਹਸਪਤਾਲ ਹੈ, ਸਬ ਡਿਵੀਜ਼ਨਲ ਹੈ, CHC ਹੈ, ਇੱਥੋਂ ਤੱਕ ਕਿ ਪੰਜਾਬ ਵਿੱਚ ਸਾਰੇ ਆਮ ਆਦਮੀ ਕਲੀਨਿਕ ਜਿੰਨੇ ਨੇ, ਉੱਥੇ ਇਹਦਾ ਟੈਸਟ ਫ੍ਰੀ ਹੁੰਦਾ। ਆਪਣੇ ਟੈਸਟ ਕਰਾਓ, ਡਾਕਟਰ ਨੂੰ ਦਿਖਾਓ ਤੇ ਜੇ ਉਹਨਾਂ ਲੱਗੂਗਾ ਤਾਂ ਉਹ ਤੁਹਾਡਾ ਇੱਕ ਪੱਕਾ ਟੈਸਟ ਜਿਹਨੂੰ ਅਸੀਂ ਅਲਾਈਜ਼ਾ ਕਹਿੰਦੇ ਹਾਂ ਉਹ ਭੇਜਦੇ ਨੇ ਤੇ ਉਹਦੀ ਰਿਪੋਰਟ ਅਗਲੇ ਦਿਨ ਮਿਲਦੀ ਹੈ। ਤੇ ਜੇ ਡੇਂਗੀ ਹੈ, ਜੇ ਦਾਖਲ ਕਰਨ ਦੀ ਲੋੜ ਹੈ ਉਹ ਦਾਖਲ ਵੀ ਕਰਦੇ ਨੇ, ਔਰ ਪਰ ਇਹਦਾ ਟੈਸਟ ਜ਼ਰੂਰ ਕਰਵਾ ਲਓ ਔਰ ਬਹੁਤ ਜ਼ਿਆਦਾ ਦੇਰ ਨਾ ਕਰੋ
0: ਜੀ। ਤੇ ਡਾਕਟਰ ਸਾਹਿਬ ਜੇਕਰ ਹੁਣ ਆਪਾਂ ਇਲਾਜ ਦੀ ਗੱਲ ਕਰੀਏ ਤਾਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕਿਸੇ ਨੂੰ ਡੇਂਗੀ ਦੀ ਬਿਮਾਰੀ ਹੋ ਗਈ ਹੈ, ਟੈਸਟ ਦੇ ਨਾਲ ਕਨਫਰਮ ਹੋ ਗਿਆ, ਤਾਂ ਇਲਾਜ ਦੇ ਲਈ ਕਦੋਂ ਤੱਕ ਅਸੀਂ ਘਰ ਦੇ ਵਿੱਚ ਆਪਣਾ ਖੁਦ ਇਲਾਜ ਕਰ ਸਕਦੇ ਹਾਂ ਤੇ ਕਦੋਂ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ ਜਾਂ ਹਸਪਤਾਲ 'ਚ ਦਾਖਲ ਹੋਣ ਦੀ ਜ਼ਰੂਰਤ ਹੈ? ਕਿਉਂਕਿ ਇਹਦੇ ਬਾਰੇ ਵੀ ਬਹੁਤ ਸਾਰੇ ਵਹਿਮ ਭਰਮ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਹੈ।
1: ਦੇਖੋ ਖੁਸ਼ਪ੍ਰੀਤ ਜੀ, ਜ਼ਿਆਦਾਤਰ ਮਰੀਜ਼ ਘਰ ਠੀਕ ਹੋ ਜਾਂਦੇ ਨੇ ਸਿੰਪਲ ਇੱਕ ਬੁਖਾਰ ਠੀਕ ਕਰਨ ਵਾਲੀ, ਜਿਵੇਂ ਮੈਂ ਕਿਹਾ ਪੈਰਾਸੀਟਾਮੋਲ ਦੀ ਗੋਲੀ, ਤੇ ਆਮ ਜਿਹੜਾ ਘਰ 'ਚ ਹਲਕਾ ਫੁਲਕਾ ਖਾਣਾ ਬਣਦਾ ਉਹ ਖਾ ਪੀ ਕੇ। ਹੁਣ ਸਿਰਫ ਇਹ ਜਿਹੜੀ ਮੈਂ ਨੰਬਰ ਬੋਲਿਆ 95% ਤੋਂ ਵੱਧ ਲੋਕ ਘਰ ਠੀਕ ਹੁੰਦੇ ਨੇ, ਬਹੁਤ ਥੋੜੇ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਲੋੜ ਪੈਂਦੀ ਹੈ। ਔਰ ਉਹ ਜਿਵੇਂ ਮੈਂ ਪਹਿਲਾਂ ਕਿਹਾ, ਜਦੋਂ ਬੁਖਾਰ ਹੁੰਦਾ ਹਸਪਤਾਲ ਜਾ ਕੇ ਮਾਹਿਰ ਡਾਕਟਰ ਤੋਂ ਟੈਸਟ ਕਰਵਾ ਲਓ, ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਦਾਖਲ ਹੋਣ ਦੀ ਲੋੜ ਹੈ ਜਾਂ ਨਹੀਂ ਹੈ। ਸਭ ਤੋਂ ਜ਼ਰੂਰੀ ਹੈ ਕਿ ਇਹਦੇ 'ਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਨੂੰ ਸ਼ੂਗਰ, ਹਾਰਟ ਦੀ ਬਿਮਾਰੀ ਹੈ, ਕੋਈ

0: ਜਿਹਨੂੰ ਅਸੀਂ ਕਹਿੰਦੇ ਰੈਜ਼ਿਸਟੈਂਸ ਜਾਂ ਇਮਿਊਨਿਟੀ ਘਟੀ ਹੋਈ ਹੈ, ਤੇ ਤੁਹਾਨੂੰ ਫੇਰ ਹੋਰ ਜ਼ਿਆਦਾ ਧਿਆਨ ਤੇ ਸਤਰਕ ਰਹਿਣਾ ਪੈਂਦਾ ਹੈ, ਤੇ ਡਾਕਟਰ ਦੀ ਸਲਾਹ ਤੇ ਹੀ ਦਾਖਲ ਹੋ। ਸੈੱਲ ਕੱਟਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਗਏ ਤੇ ਤੁਹਾਨੂੰ ਕਿਸੇ ਨੇ ਕਹਿਤਾ ਜੀ 1.5 ਲੱਖ ਸੈੱਲ ਰਹਿ ਗਏ, ਘਟ ਗਏ। ਨਹੀਂ ਜੀ, ਬੜੀ ਦਫਾ ਇਹ ਹੋਰ ਬੁਖਾਰ ਹੋਰ ਬਿਮਾਰੀਆਂ ਚ ਵੀ ਘਟਦੇ ਨੇ ਸੈੱਲ। ਇਸੀ ਲਈ ਮਾਹਿਰ ਡਾਕਟਰ ਦੀ ਮੈਂ ਫੇਰ ਦੁਬਾਰਾ ਬੋਲ ਰਹੀ ਹਾਂ, ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਖਾਓ, ਕਿਤੋਂ ਵੀ ਕੋਈ ਹੋਰ ਇਲਾਜ ਨਾ ਕਰਾਓ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਾਰੇ ਹਸਪਤਾਲਾਂ ਵਿੱਚ ਪੰਜਾਬ ਚ ਦਾ ਇਲਾਜ ਫ੍ਰੀ ਹੈ
1: ਜੀ। ਤੇ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਸੈੱਲ ਘਟਣ ਦੀ, ਤਾਂ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਇੰਨੇ ਸੈੱਲ ਘਟ ਗਏ, ਇਹਦੇ ਬਾਰੇ ਤਾਂ ਤੁਸੀਂ ਦੱਸਤਾ, ਹੁਣ ਗੱਲ ਇਲਾਜ ਦੀ ਆਉਂਦੀ ਹੈ। ਅਸੀਂ ਕਿਹਾ ਵੀ ਜ਼ਿਆਦਾਤਰ ਜਿਹੜੇ ਮਰੀਜ਼ ਨੇ ਉਹ ਘਰ ਦੇ ਵਿੱਚ ਹੀ ਠੀਕ ਹੋ ਜਾਂਦੇ ਆ, ਤੇ ਫਿਰ ਘਰਾਂ ਦੇ ਵਿੱਚ ਪਤਾ ਲੈਣ ਵਾਲੇ ਵੀ ਬਹੁਤ ਆਉਂਦੇ ਆ ਜੀ, ਤੇ ਫਿਰ ਉਹ ਆ ਕੇ ਸਲਾਹਾਂ ਦੇ ਕੇ ਜਾਂਦੇ, ਸਾਡੇ ਫਲਾਨਿਆਂ ਦੇ ਫਲਾਨੇ ਦਾ ਫਲਾਨੇ ਨੂੰ ਹੋ ਗਿਆ ਸੀ, ਉਹਨੇ ਉਹ ਦੁੱਧ ਪੀਤਾ ਸੀ, ਉਹਨੇ ਆਹ ਖਾਧਾ ਸੀ, ਪੱਤੇ ਖਾਧੇ ਸੀ। ਸੋ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ ਵੀ ਜੇ ਸੈੱਲ ਘਟ ਗਏ ਕਿੰਨੇ ਕੁ ਸੈੱਲ ਘਟਿਆ ਨੂੰ ਅਸੀਂ ਸੀਰੀਅਸ ਕਹਿੰਦੇ ਹਾਂ, ਤੇ ਕਿੱਥੋਂ ਤੱਕ ਸਾਨੂੰ ਘਰੇ ਹੀ ਸ਼ਾਂਤੀ ਦੇ ਨਾਲ ਜਾਂ ਬੁਖਾਰ ਨੂੰ ਘੱਟ ਕਰਦੇ ਹੋਏ ਬੁਖਾਰ ਵਾਲੀਆਂ ਦਵਾਈਆਂ ਲੈ ਕੇ ਅਸੀਂ ਸਾਰ ਸਕਦੇ ਹਾਂ?
0: ਦੇਖੋ ਜੀ, ਪਹਿਲਾਂ ਤਾਂ ਡਾਕਟਰ ਕੋਲ ਜਾਓ, ਮਾਹਿਰ ਡਾਕਟਰ ਕੋਲ, ਉਹੀ ਦੱਸਣਗੇ ਕੀ ਤੁਹਾਡੀ ਹਾਲਤ ਹੈ, ਕੀ ਤੁਹਾਨੂੰ ਕੀ ਇਲਾਜ ਦੀ ਜ਼ਰੂਰਤ ਹੈ, ਘਰ ਰੱਖਣਾ ਹੈ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ
0: ਚੋ ਬ੍ਰਸ਼ ਕਰਨ ਦੇ ਵੇਲੇ ਖੂਨ ਨਿਕਲਣਾ ਕਹਿੰਦੇ ਆ, ਉਹ ਭੇਜਦੇ ਨੇ ਤੇ ਉਹਦੀ ਰਿਪੋਰਟ ਅਗਲੇ ਦਿਨ ਮਿਲਦੀ ਹੈ, ਤੇ ਜੇ ਡੇਂਗੀ ਹੈ, ਜੇ ਦਾਖਲ ਕਰਨ ਦੀ ਲੋੜ ਹੈ ਉਹ ਦਾਖਲ ਵੀ ਕਰਦੇ ਨੇ, ਔਰ ਪਰ ਇਹਦਾ ਟੈਸਟ ਜ਼ਰੂਰ ਕਰਵਾ ਲਓ ਔਰ ਬਹੁਤ ਜ਼ਿਆਦਾ ਦੇਰ ਨਾ ਕਰੋ
1: ਜੀ। ਤੇ ਡਾਕਟਰ ਸਾਹਿਬ, ਜੇਕਰ ਹੁਣ ਆਪਾਂ ਇਲਾਜ ਦੀ ਗੱਲ ਕਰੀਏ ਤਾਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕਿਸੇ ਨੂੰ ਡੇਂਗੀ ਦੀ ਬਿਮਾਰੀ ਹੋ ਗਈ ਹੈ, ਟੈਸਟ ਦੇ ਨਾਲ ਕਨਫਰਮ ਹੋ ਗਿਆ, ਤਾਂ ਇਲਾਜ ਦੇ ਲਈ ਕਦੋਂ ਤੱਕ ਅਸੀਂ ਘਰ ਦੇ ਵਿੱਚ ਆਪਣਾ ਖੁਦ ਇਲਾਜ ਕਰ ਸਕਦੇ ਹਾਂ, ਤੇ ਕਦੋਂ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ ਜਾਂ ਹਸਪਤਾਲ 'ਚ ਦਾਖਲ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਬਾਰੇ ਵੀ ਬਹੁਤ ਸਾਰੇ ਵਹਿਮ ਭਰਮ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਆ?
0: ਦੇਖੋ ਖੁਸ਼ਪ੍ਰੀਤ ਜੀ, ਜ਼ਿਆਦਾਤਰ ਮਰੀਜ਼ ਘਰ ਠੀਕ ਹੋ ਜਾਂਦੇ ਨੇ, ਸਿੰਪਲ ਇੱਕ ਬੁਖਾਰ ਠੀਕ ਕਰਨ ਵਾਲੀ, ਜਿਵੇਂ ਮੈਂ ਕਿਹਾ ਪੈਰਾਸੀਟਾਮੋਲ ਦੀ ਗੋਲੀ, ਤੇ ਆਮ ਜਿਹੜਾ ਘਰ 'ਚ ਹਲਕਾ ਫੁਲਕਾ ਖਾਣਾ ਬਣਦਾ ਉਹ ਖਾ ਪੀ ਕੇ, ਹੁਣ ਸਿਰਫ ਇਹ ਜਿਹੜੀ ਮੈਂ ਨੰਬਰ ਬੋਲਿਆ 95% ਤੋਂ ਵੱਧ ਲੋਕ ਘਰ ਠੀਕ ਹੁੰਦੇ ਨੇ, ਬਹੁਤ ਥੋੜੇ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੀ ਲੋੜ ਪੈਂਦੀ ਹੈ। ਔਰ ਉਹ ਜਿਵੇਂ ਮੈਂ ਪਹਿਲਾਂ ਕਿਹਾ, ਜਦੋਂ ਬੁਖਾਰ ਹੁੰਦਾ ਹਸਪਤਾਲ ਜਾ ਕੇ ਮਾਹਿਰ ਡਾਕਟਰ ਤੋਂ ਟੈਸਟ ਕਰਵਾ ਲਓ, ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਦਾਖਲ ਹੋਣ ਦੀ ਲੋੜ ਹੈ ਜਾਂ ਨਹੀਂ ਹੈ। ਸਭ ਤੋਂ ਜ਼ਰੂਰੀ ਹੈ ਕਿ ਇਹਦੇ 'ਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਨੂੰ ਸ਼ੂਗਰ, ਹਾਰਟ ਦੀ ਬਿਮਾਰੀ ਹੈ, ਕੋਈ ਇਹੀ ਜਿਹੀ ਬਿਮਾਰੀ ਹੈ, ਕਿਡਨੀ ਦੀ ਬਿਮਾਰੀ ਹੈ, ਜਿਹਦੇ ਕਰਕੇ ਤੁਹਾਡੀ ਜਿਹੜੀ ਬਿਮਾਰੀਆਂ ਨੂੰ ਲੜਨ ਦੀ ਕਸ਼ਮਤਾ ਉਹ ਘਟੀ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਰੈਜ਼ਿਸਟੈਂਸ ਜਾਂ ਇਮਿਊਨਿਟੀ ਘਟੀ ਹੋਈ ਹੈ, ਤੇ ਤੁਹਾਨੂੰ ਫੇਰ ਹੋਰ ਜ਼ਿਆਦਾ ਧਿਆਨ ਤੇ ਸਤਰਕ ਰਹਿਣਾ ਪੈਂਦਾ ਹੈ, ਤੇ ਡਾਕਟਰ ਦੀ ਸਲਾਹ ਤੇ ਹੀ ਦਾਖਲ ਹੋ। ਸੈੱਲ ਕੱਟਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਗਏ ਤੇ ਤੁਹਾਨੂੰ ਕਿਸੇ ਨੇ ਕਹਿਤਾ ਜੀ 1.5 ਲੱਖ ਸੈੱਲ ਰਹਿ ਗਏ, ਘਟ ਗਏ। ਨਹੀਂ ਜੀ, ਬੜੀ ਦਫਾ ਇਹ ਹੋਰ ਬੁਖਾਰ ਹੋਰ ਬਿਮਾਰੀਆਂ ਚ ਵੀ ਘਟਦੇ ਨੇ ਸੈੱਲ। ਇਸੀ ਲਈ ਮਾਹਿਰ ਡਾਕਟਰ ਦੀ ਮੈਂ ਫੇਰ ਦੁਬਾਰਾ ਬੋਲ ਰਹੀ ਹਾਂ, ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਖਾਓ, ਕਿਤੋਂ ਵੀ ਕੋਈ ਹੋਰ ਇਲਾਜ ਨਾ ਕਰਾਓ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਾਰੇ ਹਸਪਤਾਲਾਂ ਵਿੱਚ ਪੰਜਾਬ 'ਚ ਦਾ ਇਲਾਜ ਫ੍ਰੀ ਹੈ
1: ਜੀ। ਤੇ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਸੈੱਲ ਘਟਣ ਦੀ, ਤਾਂ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਇੰਨੇ ਸੈੱਲ ਘਟ ਗਏ, ਇਹਦੇ ਬਾਰੇ ਤਾਂ ਤੁਸੀਂ ਦੱਸਤਾ, ਹੁਣ ਗੱਲ ਇਲਾਜ ਦੀ ਆਉਂਦੀ ਹੈ। ਅਸੀਂ ਕਿਹਾ ਵੀ ਜ਼ਿਆਦਾਤਰ ਜਿਹੜੇ ਮਰੀਜ਼ ਨੇ ਉਹ ਘਰ ਦੇ ਵਿੱਚ ਹੀ ਠੀਕ ਹੋ ਜਾਂਦੇ ਆ, ਤੇ ਫਿਰ ਘਰਾਂ ਦੇ ਵਿੱਚ ਪਤਾ ਲੈਣ ਵਾਲੇ ਵੀ ਬਹੁਤ ਆਉਂਦੇ ਆ ਜੀ, ਤੇ ਫਿਰ ਉਹ ਆ ਕੇ ਸਲਾਹਾਂ ਦੇ ਕੇ ਜਾਂਦੇ, ਸਾਡੇ ਫਲਾਨਿਆਂ ਦੇ ਫਲਾਨੇ ਦਾ ਫਲਾਨੇ ਨੂੰ ਹੋ ਗਿਆ ਸੀ, ਉਹਨੇ ਉਹ ਦੁੱਧ ਪੀਤਾ ਸੀ, ਉਹਨੇ ਆਹ ਖਾਧਾ ਸੀ, ਪੱਤੇ ਖਾਧੇ ਸੀ। ਸੋ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ ਵੀ ਜੇ ਸੈੱਲ ਘਟ ਗਏ ਕਿੰਨੇ ਕੁ ਸੈੱਲ ਘਟਿਆ ਨੂੰ ਅਸੀਂ ਸੀਰੀਅਸ ਕਹਿੰਦੇ ਹਾਂ, ਤੇ ਕਿੱਥੋਂ ਤੱਕ ਸਾਨੂੰ ਘਰੇ ਹੀ ਸ਼ਾਂਤੀ ਦੇ ਨਾਲ ਜਾਂ ਬੁਖਾਰ ਨੂੰ ਘੱਟ ਕਰਦੇ ਹੋਏ ਬੁਖਾਰ ਵਾਲੀਆਂ ਦਵਾਈਆਂ ਲੈ ਕੇ ਅਸੀਂ ਸਾਰ ਸਕਦੇ ਹਾਂ?
0: ਦੇਖੋ ਜੀ, ਪਹਿਲਾਂ ਤਾਂ ਡਾਕਟਰ ਕੋਲ ਜਾਓ, ਮਾਹਿਰ ਡਾਕਟਰ ਕੋਲ, ਉਹੀ ਦੱਸਣਗੇ ਕੀ ਤੁਹਾਡੀ ਹਾਲਤ ਹੈ, ਕੀ ਤੁਹਾਨੂੰ ਕੀ ਇਲਾਜ ਦੀ ਜ਼ਰੂਰਤ ਹੈ, ਘਰ ਰੱਖਣਾ ਹੈ ਕਿ ਹਸਪਤਾਲ ਦਾਖਲ ਹੋਣਾ। ਹੁਣ ਰਹੀ ਗੱਲ ਸਲਾਹ ਦੀ, ਬਿਲਕੁਲ ਦੁੱਧ ਦੀ ਗੱਲ ਕੀਤੀ ਖੁਸ਼ਪ੍ਰੀਤ ਜੀ ਤੁਸੀਂ, ਬੱਕਰੀ ਦਾ ਦੁੱਧ, ਇਹ ਸਭ ਵਹਿਮ ਨੇ, ਅਸੀਂ ਕਹਿੰਦੇ ਆ ਭਰਮ ਨੇ। ਪੱਤੇ, ਪਪੀਤੇ ਦੇ ਪੱਤੇ ਖਾਂਦੇ ਆ ਲੋਕ, ਉਹ ਡਰੈਗਨ ਫਰੂਟ ਜਾਏ, ਇੱਕ ਤਾਂ ਨਾਮ ਹੀ ਬੜਾ ਡਰਾਵਨਾ ਜਾਏ, ਡਰੈਗਨ ਫਰੂਟ। ਕੀਵੀ ਜਿਹੜੀ 30-35 ਰੁਪਏ ਪੀਸ ਮਿਲਦਾ ਹੈ, ਜਦੋਂ ਇਹ ਡੇਂਗੀ ਦਾ ਬੁਖਾਰ ਜੇ ਪਤਾ ਲੱਗ ਜਾਏ ਨਾ, ਮੌਸਮ ਆ ਗਿਆ, ਉਹ ਦੁੱਗਣੇ ਰੇਟ ਦੀ ਹੋ ਜਾਂਦੀ ਹੈ। ਇਹੀ ਜਿਹੀਆਂ ਚੀਜ਼ਾਂ ਖਾਣ ਤੋਂ ਗੁਰੇਜ਼ ਕਰੋ। ਮੈਂ ਪਹਿਲਾਂ ਕਿਹਾ, ਮੌਸਮ ਦਾ ਫਲ, ਮੌਸਮ ਦੀ ਸਬਜ਼ੀ, ਪੀਣ ਵਾਲੀਆਂ ਚੀਜ਼ਾਂ 'ਚ ਪਾਣੀ, ORS ਦਾ ਘੋਲ, ਲੱਸੀ, ਛਾਛ, ਸੱਤੂ, ਆਮ ਪੰਨਾ, ਸ਼ਿਕੰਜਵੀ ਜਿਹੜੀ ਆਪਣੇ ਘਰਾਂ 'ਚ ਬਹੁਤ ਹੁੰਦੀ ਹੈ, ਬਣਾ ਲੈਂਦੇ ਆਪਾਂ, ਤੇ ਆਮ ਪੰਨਾ, ਇਹ ਚੀਜ਼ਾਂ ਪੀਓ ਤੇ ਪਾਣੀ ਦੀ ਕਮੀ ਹੋਣ ਨਾ ਦਿਓ
1: ਜੀ। ਡਾਕਟਰ ਸਾਹਿਬ, ਹੁਣ ਅਗਲਾ ਜੋ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਉਹ ਬਹੁਤ ਹੀ ਅਹਿਮ ਹੈ ਤੇ ਸਰੋਤਿਆਂ ਨੂੰ ਵੀ ਬਹੁਤ ਧਿਆਨ ਨਾਲ ਸੁਣਨ ਦੀ ਜ਼ਰੂਰਤ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਡੇਂਗੀ ਦੀ, ਡੇਂਗੀ ਮੱਛਰ ਤੋਂ ਹੋਣ ਵਾਲੀ ਬਿਮਾਰੀ ਹੈ, ਤਾਂ ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਸ ਮੌਸਮ ਦੇ ਵਿੱਚ ਅਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖੀਏ ਤਾਂ ਕਿ ਸਾਨੂੰ ਜਾਂ ਸਾਡੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਡੇਂਗੀ ਦੀ ਬਿਮਾਰੀ ਨਾ ਹੋਵੇ ਤੇ ਡੇਂਗੀ ਦਾ ਮੱਛਰ ਸਾਡੇ ਆਸ ਪਾਸ ਨਾ ਪਣ ਪਏ।
0: ਦੇਖੋ ਜੀ, ਡੇਂਗੀ ਦੀ ਬਿਮਾਰੀ ਦਾ ਇੱਕੋ ਹੀ ਤਰੀਕਾ ਹੈ, ਉਹਨੂੰ ਉਹਦੀ ਰੋਕਥਾਮ।

0: ਬਹੁਤ ਵਧੀਆ ਜਾਣਕਾਰੀ ਤੁਸੀਂ ਡੇਂਗੀ ਦੇ ਨਾਲ ਸੰਬੰਧਿਤ ਸਾਨੂੰ ਦਿੱਤੀ। ਔਰ ਅਸੀਂ ਦੂਜਾ ਵਿਸ਼ਾ ਆਪਣਾ ਛੋਣ ਤੋਂ ਪਹਿਲਾਂ ਚਾਹਾਂਗੇ ਕਿ ਜੇਕਰ ਡੇਂਗੀ ਦੇ ਪ੍ਰਤੀ ਮੇਰੇ ਤੋਂ ਕੁਝ ਪੁੱਛਣਾ ਰਹਿ ਗਿਆ ਹੋਵੇ ਤਾਂ ਤੁਸੀਂ ਜ਼ਰੂਰ ਸਰੋਤਿਆਂ ਦੀ ਜਾਣਕਾਰੀ ਚ ਵਾਧਾ ਕਰੋ, ਜਾਂ ਕੋਈ ਸੰਦੇਸ਼ ਤੁਸੀਂ ਡੇਂਗੀ ਨਾਲ ਸੰਬੰਧਿਤ ਦੇਣਾ ਚਾਹੁੰਦੇ ਹੋਵੋ ਤਾਂ।
1: ਡੇਂਗੀ ਨਾਲ ਸੰਬੰਧਿਤ ਸੰਦੇਸ਼ ਇੱਕੋ ਹੀ ਹੈ, ਪਲੀਜ਼ ਆਪਣਾ ਇਲਾਜ ਮਾਹਿਰ ਡਾਕਟਰ ਤੋਂ ਕਰਾਓ, ਸਾਰੇ ਸਰਕਾਰੀ ਸਿਹਤ ਕੇਂਦਰਾਂ ਚ ਫ੍ਰੀ ਹੈ। ਜੇ ਤੁਸੀਂ ਕਿਸੇ ਵੀ ਵਹਿਮ ਭਰਮ ਚ ਪੈਂਦੇ ਹੋ, ਕੋਈ ਚੀਜ਼ ਕਿਤੇ ਇਹੀ ਜੀ ਜਗ੍ਹਾ ਜਾਂਦੇ ਹੋ ਜਿਹੜਾ ਮਾਹਿਰ ਨਹੀਂ ਆ, ਔਰ ਉਹ ਕਹਿੰਦਾ ਨਹੀਂ ਮੈਂ ਤੈਨੂੰ ਇਹਦੇ ਨਾਲ ਝਾੜ ਫੂਕ ਨਾਲ ਜਾਂ ਇਹਦੇ ਨਾਲ ਠੀਕ ਕਰ ਦੂੰਗਾ, ਮੇਰੀ ਇੱਕ ਬੇਨਤੀ ਹੈ, ਪਹਿਲਾਂ ਡਾਕਟਰ ਤੋਂ ਇਲਾਜ ਕਰਾ ਲਓ, ਉਸ ਤੋਂ ਬਾਅਦ ਜੋ ਮਰਜ਼ੀ ਕਰਾਈ ਜਾਓ
0: ਜੀ।
1: ਦਵਾਈ ਜ਼ਰੂਰ ਲੈ ਲਓ ਤੇ ਸਲਾਹ ਜ਼ਰੂਰ ਲੈ ਲਿਓ ਮਾਹਿਰ ਡਾਕਟਰ ਦੀ।
0: ਆਪਾਂ ਗੱਲ ਕਰਦੇ ਹਾਂ ਜੀ ਬਾਰਿਸ਼ਾਂ ਦੇ ਮੌਸਮ ਦੇ ਵਿੱਚ, ਜਦੋਂ ਦੇਖਦੇ ਹਾਂ ਪੀਣ ਵਾਲਾ ਪਾਣੀ ਅਕਸਰ ਦੂਸ਼ਿਤ ਹੋ ਜਾਂਦਾ, ਸੋ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਦੂਸ਼ਿਤ ਪਾਣੀ ਦੀ ਤਾਂ ਪਾਣੀ ਦੇ ਸੋਮਿਆਂ ਦੇ ਦੂਸ਼ਿਤ ਹੋਣ ਦੇ ਮੁੱਖ ਰੂਪ ਦੇ ਵਿੱਚ ਕੀ ਕਾਰਨ ਹੋ ਸਕਦੇ ਆ ਜੀ?
1: ਪਾਣੀ ਦੇ ਸੋਮਿਆਂ ਦੇ ਦੂਸ਼ਿਤ ਹੋਣ ਦਾ ਮੁੱਖ ਕਾਰਨ, ਉਹਦੇ ਚ ਜੇ ਆਪਾਂ ਕੋਈ ਗੰਦਗੀ ਸੁੱਟੀ ਹੈ, ਜਿਵੇਂ ਤੁਸੀਂ ਦੇਖਿਆ ਹੁਣ ਆਪਣੀ ਇੱਥੇ ਨਾਲ ਕਨਾਲ ਜਾਂਦਾ ਤਾਂ ਆਪਾਂ ਉਹਦੇ ਚ ਬਹੁਤ ਕੁਛ ਬਹੁਤ ਗੰਦ ਲੋਕ ਸੁੱਟਦੇ ਨੇ, ਤੇ ਦੂਸਰਾ ਸੀਵਰੇਜ ਦਾ ਪਾਣੀ ਉਹਦੇ ਵਿੱਚ ਮਿਕਸ ਹੋਣਾ। ਕਈ ਲੋਕਾਂ ਦੇ ਘਰਾਂ ਵਿੱਚ ਦੇਖਣ ਨੂੰ ਆਇਆ ਹੈ ਕਿ ਪਾਈਪਾਂ ਪੁਰਾਣੀਆਂ ਨੇ, ਗੰਦੀਆਂ ਹੋ ਗਈਆਂ, ਉਹਨਾਂ ਨੂੰ ਜਰ ਲੱਗੀ ਹੈ ਪੀਣ ਵਾਲੇ ਪਾਣੀਆਂ ਨੂੰ, ਉੱਥੋਂ ਹੁੰਦਾ, ਜਾਂ ਪੁਰਾਣੀ ਪਾਈਪ ਹੋ ਕੇ ਕੋਈ ਥੋੜੀ ਬਹੁਤ ਲੀਕੇਜ ਹੋ ਰਹੀ ਹੈ ਤਾਂ ਉਹਦੇ ਚ ਫਿਰ ਬਾਹਰੋਂ ਕੋਈ ਨਾ ਕੋਈ ਚੀਜ਼ ਮਿਕਸ ਹੁੰਦੀ ਹੈ ਤੇ ਉਹ ਦੂਸ਼ਿਤ ਹੁੰਦਾ ਹੈ
0: ਜੀ। ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਦੋਂ ਅਸੀਂ ਦੂਸ਼ਿਤ ਪਾਣੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਈ ਵਾਰ ਪਤਾ ਨਹੀਂ ਹੁੰਦਾ ਕਿ ਅਸੀਂ ਦੂਸ਼ਿਤ ਪਾਣੀ ਪੀ ਰਹੇ ਹਾਂ, ਜਾਂ ਕਈ ਵਾਰ ਥੋੜੀ ਮਾਤਰਾ ਦੇ ਵਿੱਚ ਜੋ ਦੂਸ਼ਿਤ ਕਣ ਹੁੰਦੇ, ਕਿਉਂਕਿ ਅਸੀਂ ਗੱਲ ਕਰਦੇ ਹਾਂ ਕੁਝ ਮਾਈਕਰੋ ਆਰਗੇਨਿਜ਼ਮ ਸਾਨੂੰ ਅੱਖਾਂ ਦੇ ਨਾਲ ਦਿਖਾਈ ਵੀ ਨਹੀਂ ਦਿੰਦੇ ਹੈਗੇ, ਸੋ ਨਹੀਂ ਪਤਾ ਲੱਗਦਾ ਕਿ ਪਾਣੀ ਸਾਡਾ ਜੋ ਅਸੀਂ ਪੀ ਰਹੇ ਹਾਂ ਉਹ ਦੂਸ਼ਿਤ ਹੈ, ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਸ ਪਾਣੀ ਨੂੰ ਪੀਣ ਦੇ ਨਾਲ ਹੋ ਸਕਦੀਆਂ ਨੇ?
1: ਸਭ ਤੋਂ ਜ਼ਿਆਦਾ ਜੀ ਪੇਟ ਖਰਾਬ ਹੁੰਦਾ ਹੈ, ਲੈਟਰਨ ਲੱਗ ਜਾਂਦੀ ਹੈ, ਪਤਲੀ ਆਉਂਦੀ ਹੈ, ਉਲਟੀਆਂ ਲੱਗ ਜਾਂਦੀਆਂ ਨੇ, ਜਿਵੇਂ ਹੈਜਾ, ਦਸਤ, ਮਤਲਬ ਇਹ, ਤੇ ਸਭ ਤੋਂ ਉਸ ਤੋਂ ਬਾਅਦ ਪੀਲੀਆ ਵੀ ਹੋ ਜਾਂਦਾ ਹੈ, ਹੈਪੇਟਾਈਟਸ ਏ ਤੇ ਈ ਜਿਹਨੂੰ ਅਸੀਂ ਕਹਿੰਦੇ ਹਾਂ। ਹੁਣ ਜੇ ਕਿਸੇ ਦਾ ਘਰ ਚ ਪੇਟ ਖਰਾਬ ਹੈ, ਉਹਨੂੰ ਪਤਾ ਹੁੰਦਾ ਮੈਂ ਬਾਹਰੋਂ ਕੁਛ ਖਾਇਆ ਹੈ ਕਿ ਨਹੀਂ, ਕਿਸੇ ਰੇਹੜੀ ਤੋਂ ਕੁਛ ਗੰਦੀ ਚੀਜ਼ ਲੈ ਕੇ ਖਾਧੀ ਹੈ ਜਿਹੜੀ ਉਸ ਟਾਈਮ ਪਤਾ ਸੀ ਵੀ ਧੁਲੀਣੀ ਹੋਈ, ਸਾਫ਼ ਨਹੀਂ ਹੈ, ਪਰ ਕਈ ਵਾਰ ਇੱਕ ਘਰ ਚ ਦੋ ਤਿੰਨ ਜਣਿਆਂ ਦਾ ਪੇਟ ਖਰਾਬ ਹੁੰਦਾ ਹੈ, ਔਰ ਉਹਨਾਂ ਨੂੰ ਉਹ ਸੋਚਦੇ ਹੀ ਨਹੀਂ ਕਿ ਇਹ ਘਰ ਦੇ ਪਾਣੀ ਕਰਕੇ ਵੀ ਹੋ ਸਕਦਾ ਹੈ। ਦੂਸਰਾ ਸਭ ਤੋਂ ਜ਼ਰੂਰੀ, ਤੁਹਾਡੇ ਘਰ ਜਿਹੜਾ ਵੀ ਆਰਓ ਜਾਂ ਫਿਲਟਰ ਲੱਗਿਆ ਉਹਦੀ ਸਰਵਿਸ ਕਰਾ ਲਓ। ਲੋਕ ਅਕਸਰ ਉਹਦੀ ਕੈਂਡਲ ਤੇ ਮੈਂਬਰੇਨ ਨਹੀਂ ਚੇਂਜ ਕਰਾਉਂਦੇ, ਔਰ ਉਹ ਸਮੇਂ ਸਿਰ ਚੇਂਜ ਬਦਲਣੀ ਹੁੰਦੀ ਹੈ, ਤੇ ਜਿੱਥੇ ਤੁਸੀਂ ਪੀਣ ਵਾਲਾ ਪਾਣੀ ਭਰ ਕੇ ਰੱਖਦੇ ਹੋ ਉਹ ਘੜਾ, ਉਹ ਬਾਲਟੀ, ਉਹ ਬਰਤਨ ਸਾਫ਼ ਹੋਣਾ ਚਾਹੀਦਾ ਤੇ ਟਕਿਆ ਹੋਵੇ, ਹੱਥ ਜ਼ਰੂਰ ਸਾਫ਼ ਹੋਣ
0: ਜੀ। ਤੇ ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ, ਤਾਂ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਅਸੀਂ ਕੋਈ ਮਤਲਬ ਘਰੇਲੂ ਕਹਿ ਲਈਏ ਜਾਂ ਕਹਿ ਲਈਏ ਵੀ ਕੋਈ ਕੈਮੀਕਲ ਇਸ ਤਰ੍ਹਾਂ ਦੇ ਜਾਂ ਕੋਈ ਤਰੀਕੇ ਇਸ ਤਰ੍ਹਾਂ ਦੇ ਜੋ ਅਸੀਂ ਘਰਾਂ ਚ ਵਰਤੀਏ ਤੇ ਸਾਡਾ ਪਾਣੀ ਪੀਣ ਯੋਗ ਹੋ ਜੇ?
1: ਸਭ ਤੋਂ ਸੌਖਾ ਤਰੀਕਾ ਜਿਹੜਾ ਪੁਰਾਣਾ ਚੱਲਿਆ ਆ ਰਿਹਾ ਉਹ ਹੈ ਕਿ ਆਪਾਂ ਜਿਹੜਾ ਵਾਟਰ ਵਰਕਸ ਦਾ ਪਾਣੀ ਆ ਉਹਨੂੰ ਉਬਾਲ ਕੇ ਚੰਗੀ ਤਰ੍ਹਾਂ ਠੰਡਾ ਕਰਕੇ ਕਿਸੇ ਮਟਕੇ ਚ ਜਾਂ ਭਾਂਡੇ ਚ ਪਾ ਲਈਏ। ਦੂਸਰਾ, ਫਿਲਟਰ ਲੱਗੇ ਨੇ ਅੱਜ ਕੱਲ ਆਰਓ ਲੱਗੇ ਨੇ ਘਰ ਘਰ, ਤੇ ਪਰ ਫਿਰ ਮੈਂ ਉਹੀ ਕਹੂੰਗੀ ਆਰਓ ਦੀ ਸਰਵਿਸ ਕਰਾ ਲਓ, ਉਹਦੀ ਕੈਂਡਲ ਚੇਂਜ ਕਰ ਲਓ ਤੇ ਉਹਦਾ ਮੈਂਬਰੇਨ ਜ਼ਰੂਰ ਚੈੱਕ ਕਰਾ ਲਓ ਵੀ ਬਦਲਣ ਦੀ ਲੋੜ ਤਾਂ ਨਹੀਂ ਹੈ। ਤੀਸਰਾ, ਜੇ ਫਿਰ ਵੀ ਕੋਈ ਰਸਤਾ ਨਹੀਂ ਹੈ ਤਾਂ ਕਲੋਰੀਨ ਦੀਆਂ ਗੋਲੀਆਂ ਸਾਡਾ ਵਿਭਾਗ ਵੰਡਦਾ ਹੈ, ਕਲੋਰੀਨ ਦੀਆਂ ਗੋਲੀਆਂ ਪੀਣ ਵਾਲੇ ਪਾਣੀ ਚ ਪਵਾ ਲਓ
0: ਜੀ। ਡਾਕਟਰ ਸਾਹਿਬ, ਇੱਕ ਹੋਰ ਗੱਲ ਜਿਹੜੀ ਬਚਪਨ ਦੀ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ, ਜਦੋਂ ਆਪਾਂ ਬਾਰਿਸ਼ ਦੀ ਗੱਲ ਕਰਦੇ ਹਾਂ ਨਾ, ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ। ਮੈਨੂੰ ਯਾਦ ਆ ਵੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਤਾਂ ਅਸੀਂ ਸਾਰਿਆਂ ਨੇ ਪਹਿਲਾਂ ਤਾਂ ਨਹਾਉਣ ਲੱਗ ਜਾਣਾ ਕਿ ਬਈ ਪਿੱਤ ਹਟ ਜੂਗੀ, ਫਿਰ ਸਾਡਾ ਦੂਜਾ ਜਿਹੜਾ ਪੰਗਾ ਕਹਿ ਲਈਏ ਵੀ ਛੋਟੇ ਛੋਟੇ ਸ਼ਰਾਰਤਾਂ ਕਹਿ ਲਈਏ ਵੀ ਹੁੰਦੀਆਂ ਸੀ ਵੀ ਅਸੀਂ ਨਾ ਮੂੰਹ ਉੱਪਰ ਨੂੰ ਕਰਕੇ ਖੜੇ ਹੋ ਜਾਣਾ ਵੀ ਬਾਰਿਸ਼ ਦਾ ਪਾਣੀ ਸਾਡੇ ਮੂੰਹ ਚ ਪਊਗਾ ਤੇ ਅਸੀਂ ਉਹ ਪਾਣੀ ਪੀ ਵੀ ਜਾਂਦੇ ਸੀ। ਤਾਂ ਹੁਣ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕੋਈ ਬੱਚੇ ਜਾਂ ਵੱਡੇ ਮਤਲਬ ਸ਼ਰਾਰਤਾਂ ਦੇ ਬਸ ਕਹਿ ਲਈਏ ਜਾਂ ਵੈਸੇ ਕਹਿ ਲਓ ਵੀ ਜੀ ਕਰਦਾ ਉਹਨਾਂ ਦਾ, ਉਹਨਾਂ ਦੇ ਵਿਚਲਾ ਅੰਦਰਲਾ ਜੋ ਬੱਚਾ ਜਾਗ ਜਾਂਦਾ ਉਹ ਇੱਦਾਂ ਬਾਰਿਸ਼ ਦਾ ਪਾਣੀ ਪੀ ਲੈਂਦੇ ਆ, ਕੀ ਇਹ ਪੀਣਾ ਸਾਡੇ ਲਈ ਠੀਕ ਹੈ ਕਿ ਇਹਨੂੰ ਵੀ ਅਸੀਂ ਦੂਸ਼ਿਤ ਪਾਣੀ ਦੀ ਕੈਟੇਗਰੀ ਚ ਮੰਨਦੇ ਹਾਂ?
1: ਦੇਖੋ ਖੁਸ਼ਪ੍ਰੀਤ ਜੀ, ਕੈਨ ਨੂੰ ਬਾਰਿਸ਼ ਦਾ ਪਾਣੀ ਸਭ ਤੋਂ ਸਾਫ਼ ਪਾਣੀ ਹੁੰਦਾ ਸੀ, ਇਹਨੂੰ ਡਿਸਟਲ ਵਾਟਰ ਦੇ ਬਰਾਬਰ ਮੰਨਦੇ ਹਾਂ, ਪਰ ਹੁਣ ਆਪਣੀ ਹਵਾ ਚ ਇੰਨੀ ਪ੍ਰਦੂਸ਼ਣ ਹੈ, ਉਹਦੇ ਚ ਕਾਰਬਨ ਦੇ ਪਾਰਟੀਕਲਸ, ਧੂੰਆਂ, ਹੋਰ ਰੇਤਾ, ਬਹੁਤ ਕੁਛ ਹੈ, ਤੇ ਜਦੋਂ ਬਾਰਿਸ਼ ਆਉਂਦੀ ਹੈ, ਹੁਣ ਉਹ ਪੁਰਾਣੇ ਜ਼ਮਾਨੇ ਗਏ ਆਪਣੇ ਬਚਪਨ ਚ ਕਿ ਹਫ਼ਤਾ ਹਫ਼ਤਾ ਬਾਰਿਸ਼ ਪੈਂਦੀ ਰਹਿੰਦੀ ਹੈ, ਕਹਿੰਦੇ ਸੀ ਪਹਿਲੀ ਬਾਰਿਸ਼ ਗੰਦੀ ਪਾਣੀ ਹੋਊਗਾ ਪਰ ਬਾਅਦ ਸਾਫ਼ ਮਿਲ ਜੂਗਾ, ਹੁਣ ਕੀ ਹੁੰਦਾ 10 ਮਿੰਟ 20 ਮਿੰਟ ਬਾਰਿਸ਼ ਪਈ, ਬੰਦ ਹੋ ਗਈ, 4 ਦਿਨ ਫੇਰ ਨਹੀਂ ਪਈ। ਇਸ ਲਈ ਇਹ ਪ੍ਰਦੂਸ਼ਣ ਕਰਕੇ ਜਦੋਂ ਬਾਰਿਸ਼ ਆਉਂਦੀ ਹੈ ਉਹ ਹਵਾ ਦਾ ਸਾਰੀ ਗੰਦਗੀ ਆਪਣੇ ਪਾਣੀ ਚ ਸਮੇਟ ਕੇ ਉਹਨੂੰ ਹਵਾ ਸਾਫ਼ ਕਰਦੀ ਹੈ, ਇਸੀ ਲਈ ਉਹ ਪਾਣੀ ਪੀਣ ਯੋਗ ਨਹੀਂ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਵੀ ਅਸੀਂ ਜੇਕਰ ਗੱਲ ਕਰੀਏ ਜਦੋਂ ਇਹ ਬਿਮਾਰੀਆਂ ਜੋ ਦੂਸ਼ਿਤ ਪਾਣੀ ਪੀਣ ਦੇ ਨਾਲ ਸਾਨੂੰ ਹੋ ਸਕਦੀਆਂ ਨੇ, ਇਹਨਾਂ ਤੋਂ ਬਚਣ ਦੇ ਲਈ ਅਸੀਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤ ਸਕਦੇ ਹਾਂ ਤਾਂ ਕਿ ਸਾਨੂੰ ਇਹ ਬਿਮਾਰੀਆਂ ਹੋਣ ਹੀ ਨਾ?
1: ਪਾਣੀ ਸਾਫ਼ ਹੋਵੇ, ਜੋ

ਬੜੇ ਲੋਕ ਆਰੋ ਪਲਾਂਟ ਤੋਂ ਪਾਣੀ ਲੈ ਕੇ ਆਉਂਦੇ, ਉਹ ਕੈਨੀ ਹੁੰਦੀ ਹੈ, ਟਾਈਟ ਜਾ ਮੂੰਹ ਹੁੰਦਾ, ਉਹਦੇ ਵਿੱਚ ਕੁਛ ਨੀ ਪੈਂਦਾ, ਉਹ ਸਾਫ਼ ਨੀ ਹੁੰਦਾ। ਮਿਹਰਬਾਨੀ ਕਰਕੇ ਜਿਹੜੇ ਵੀ ਬਰਤਨ ਚ ਆਰੋ ਪਲਾਂਟ ਤੋਂ ਪਾਣੀ ਲੈ ਕੇ ਆਉਂਦੇ ਹੋ, ਸਾਫ਼ ਹੋ, ਸਾਫ਼ ਹੱਥਾਂ ਨਾਲ ਪਾਓ, ਢੱਕਣ ਸਾਫ਼ ਹੋਵੇ, ਤੇ ਉਹਨੂੰ ਜਿੱਥੇ ਵੀ ਰੱਖੋ ਉਹ ਸਾਫ਼ ਜਗ੍ਹਾ ਤੇ ਰੱਖੋ। ਖਾਸ ਕਰਕੇ ਜਿਹੜੇ ਘੜੇ ਵਿੱਚ, ਹੁਣ ਫੇਰ ਰਿਵਾਜ ਆ ਗਿਆ ਘੜਿਆਂ ਦਾ, ਬਹੁਤ ਅੱਛੀ ਗੱਲ ਹੈ, ਪਰ ਘੜਾ ਸਾਫ਼ ਜਗ੍ਹਾ ਰੱਖਿਓ ਤੇ ਘੜਾ ਜ਼ਰੂਰ ਸਾਫ਼ ਕਰ ਲਓ ਤੇ ਉਹਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਕੋਈ ਵੀ ਫਲ ਫਰੂਟ ਖਾਓ ਉਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ, ਰਗੜ ਕੇ, ਸਾਫ਼ ਕਰਕੇ, ਛਿੱਲ ਕੇ ਸਾਫ਼ ਹੱਥਾਂ ਨਾਲ ਖਾਇਓ। ਦੂਸਰਾ, ਬਰਫ਼ ਬਰਫ਼ ਜਦੋਂ ਬਾਜ਼ਾਰੋਂ ਲੈਂਦੇ ਹੋ, ਇਹ ਦੇਖ ਲਿਓ ਉਹ ਗੰਦੀ ਜੀ ਬੋਰੀ ਨਾਲ ਨਾ ਟਕੀ ਹੋਵੇ, ਤੇ ਉਹਦੇ ਚ ਸੂਆ ਮਾਰ ਕੇ ਉੱਥੇ ਸੜਕ ਦੇ ਪਾਸੇ ਜੋ ਬੈਠੇ ਹੁੰਦੇ ਹੋ, ਤੋੜੀ ਦਿੱਤੀ ਤੁਸੀਂ ਘਰ ਲਿਆਏ ਤੇ ਉਹਨੂੰ ਪੀਣ ਵਾਲੀ ਚੀਜ਼ ਚ ਪਾਇਆ, ਇਹਦੇ ਨਾਲ ਵੀ ਬਿਮਾਰੀਆਂ ਫੈਲਦੀਆਂ ਨੇ। ਬਰਫ਼ ਉਹ ਪਾਣੀ ਦੀ ਬਣੀ ਹੋਵੇ ਜਿਹੜਾ ਪੀਣ ਵਾਲਾ ਪਾਣੀ ਹੈ, ਗੰਦੇ ਪਾਣੀ ਦੀ ਬਰਫ਼ ਨਾ ਹੋਵੇ, ਕਿਉਂਕਿ ਉਹ ਜਿਹੜੀ ਗੰਦੇ ਪਾਣੀ ਤੋਂ ਬਰਫ਼ ਬਣਦੀ ਹੈ

0: ਪਾਣੀ ਦੀ ਬਣੀ ਹੋਵੇ, ਜਿਹੜਾ ਪੀਣ ਵਾਲਾ ਪਾਣੀ ਹੈ, ਗੰਦੇ ਪਾਣੀ ਦੀ ਬਰਫ਼ ਨਾ ਹੋਵੇ, ਕਿਉਂਕਿ ਉਹ ਜਿਹੜੀ ਗੰਦੇ ਪਾਣੀ ਤੋਂ ਬਰਫ਼ ਬਣਦੀ ਆ ਉਹ ਚੀਜ਼ਾਂ ਨੂੰ ਠੰਡਾ ਕਰਨ ਵਾਸਤੇ, ਯਾਨੀ ਬੋਤਲਾਂ ਦੇ ਪਾਸੇ ਲਾਣ ਨੂੰ ਇਹੋ ਜਿਹਾ ਕੁਛ ਕਰਨ ਦੇ ਕੰਮ ਆਉਂਦੀ ਹੈ
1: ਜੀ, ਪੀਣ ਵਾਸਤੇ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਚ ਪਾਉਣ ਵਾਸਤੇ
0: ਨਹੀਂ ਹੁੰਦੀ।
1: ਗਰਮੀ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਪਤਾ ਕਿ ਜਿਵੇਂ ਉਹ ਮਸ਼ਹੂਰੀ ਦੇ ਵਿੱਚ ਵੀ ਦਿਖਾਇਆ ਜਾਂਦਾ ਵੀ ਸੂਰਜ ਆ ਜਿਹੜਾ ਉਹ ਸਟ੍ਰੋ ਲਾ ਕੇ ਹਨਾ ਸਾਡੀ ਐਨਰਜੀ ਖਿੱਚ ਲੈਂਦਾ। ਸੋ ਮੈਨੂੰ ਪਤਾ ਕਿ ਤੁਸੀਂ ਖਾਣ ਪੀਣ ਦੇ ਬਹੁਤ ਸ਼ੌਕੀਨ ਹੋ ਔਰ ਬਹੁਤ ਡਿਸ਼ਿਜ਼ ਵੀ ਤੁਸੀਂ ਬਹੁਤ ਟੇਸਟੀ ਸਵਾਦਲੀਆਂ ਬਣਾਉਂਦੇ ਹੋ, ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਓ ਵੀ ਪੀਣ ਦੇ ਮਾਮਲੇ 'ਚ ਸਾਨੂੰ ਕੀ ਬਣਾ ਕੇ ਮਤਲਬ ਘਰ ਦੇ ਵਿੱਚ ਪੀਣਾ ਚਾਹੀਦਾ ਤਾਂ ਕਿ ਅਸੀਂ ਸਿਹਤਮੰਦ ਜ਼ਿੰਦਗੀ ਆਪਦੀ ਜਿਉਂ ਸਕੀਏ।
0: ਖੁਸ਼ਪ੍ਰੀਤ ਜੀ, ਪਹਿਲਾਂ ਤਾਂ ਆਪਾਂ ਇਹ ਦੇਖੀਏ ਆਪਾਂ ਪੀਣਾ ਕੀ ਨਹੀਂ ਹੈ
1: ਜੀ।
0: ਸਭ ਤੋਂ ਜ਼ਰੂਰੀ ਹੈ ਡੱਬਾ ਬੰਦ ਜੂਸ, ਉਹਦੇ 'ਚ ਸਿਰਫ ਰੰਗ ਫਲੇਵਰ ਤੇ ਮਿੱਠਾ ਹੁੰਦਾ ਹੈ। ਮਿੱਠਾ ਵੀ ਚਾਹ ਤਾਂ ਨੈਚੁਰਲ ਸ਼ੂਗਰ ਹੋਊਗੀ ਜਾਂ ਸਿੰਥੈਟਿਕ ਮਟੀਰੀਅਲ ਚੀਜ਼ਾਂ ਪਾਈਆਂ ਹੁੰਦੀਆਂ, ਇਹ ਸਿਹਤ ਨੂੰ ਹਾਨੀਕਾਰਕ ਤਾਂ ਹੈ ਹੀ ਹੈ, ਇਹਦਾ ਫਾਇਦਾ ਕੋਈ ਨਹੀਂ ਹੁੰਦਾ। ਦੂਸਰਾ, ਠੰਡੇ ਦੀਆਂ ਬੋਤਲਾਂ, ਚਾਹੇ ਉਹ ਕਾਲੇ ਰੰਗ ਦੀ ਹੈ, ਹਰੀ ਹੈ, ਸੰਤਰੇ ਰੰਗੀ ਹੈ, ਸਫੇਦ ਹੈ, ਜਿਹੜੀ ਮਰਜ਼ੀ ਲੈ ਲਓ, ਜਿਹਨੂੰ ਆਪਾਂ ਕਾਰਬੋਨੇਟਿਡ ਸਾਫਟ ਡਰਿੰਕਸ ਕਹਿੰਦੇ, ਉਹ ਨਹੀਂ ਪੀਣੀਆਂ ਕਿਉਂਕਿ ਉਹਦੇ 'ਚ ਖੂਬ ਸਾਰੀ ਚੀਨੀ ਰੰਗ ਤੇ ਫਲੇਵਰ ਹੈ। ਪੀਣਾ ਕੀ ਹੈ, ਫਿਰ ਰਿਪੀਟ ਕਰਦੀ ਹਾਂ, ਫਿਰ ਦੁਬਾਰਾ ਦੁਹਰਾ ਰਹੀ ਹਾਂ, ਸ਼ਿਕੰਜਵੀ, ਤੁਸੀਂ ਨਿੰਬੂ ਲਿਆਓ ਬਾਜ਼ਾਰੋਂ, 4-5 ਨਿੰਬੂ ਪਾਓਗੇ ਸਾਰਾ ਘਰ ਬਹੁਤ ਆਰਾਮ ਨਾਲ ਸ਼ਿਕੰਜਵੀ ਪੀਂਦਾ ਹੈ। ਲੱਸੀ ਪਿੰਡਾਂ 'ਚ ਆਪਣੇ ਬਹੁਤ ਹੈ, ਛਾਛ ਮਿਲਦੀ ਹੈ, ਨਾਰੀਅਲ ਪਾਣੀ ਜਗ੍ਹਾ ਜਗ੍ਹਾ ਮਿਲ ਰਿਹਾ, ਅੱਜ ਕੱਲ੍ਹ ਤਾਂ ਨਾਰੀਅਲ ਹੁਣ ਤੁਸੀਂ ਦੇਖੋ ਸੜਕਾਂ ਤੇ ਬਹੁਤ ਸਾਰੇ ਮਿਲਣ ਲੱਗ ਗਏ ਕਾਫੀ ਦੇਰ ਤੋਂ।
1: ਹੋਰ ਗੱਲ ਵੀ ਹੈ ਜੀ, ਉਹ ਠੰਡੇ ਵੀ ਕਰਨ ਲੱਗ ਗਏ ਜੀ, ਉਹਨਾਂ ਨੇ ਸਿਸਟਮ ਰੱਖ ਲਿਆ ਉਹਦੇ ਕੋਲੇ।
0: ਬਿਲਕੁਲ, ਮੈਂ ਤੁਹਾਨੂੰ ਹੋਰ ਦੱਸਾਂ ਮੈਂ ਕੀ ਕਰਦੀ ਹਾਂ, ਮੈਂ ਉਹਨੂੰ ਕਹਿੰਦੀ ਹਾਂ ਕਿ ਉੱਪਰੋਂ ਕੱਟ ਦੇ ਛੋਟਾ ਜਿਹਾ, ਉਹ ਮੋਰੀ ਕਰਕੇ ਉੱਪਰ ਉਹੀ ਨਾਰੀਅਲ ਉੱਪਰ ਵਾਪਸ ਰਖਾ ਲੈਂਦੇ ਹਾਂ ਤੇ ਉਹਨੂੰ ਜਾ ਕੇ ਫਰਿੱਜ 'ਚ ਰੱਖ ਲਓ, ਇੰਨਾ ਵਧੀਆ ਠੰਡਾ ਹੁੰਦਾ ਹੈ ਤੇ ਉਹਨੂੰ ਤੁਸੀਂ ਬਾਅਦ ਸਟ੍ਰਾ ਲਾ ਕੇ ਜੇ ਨਾਰੀਅਲ ਦਾ ਸ਼ੌਕ ਇਸ ਤਰ੍ਹਾਂ ਪੂਰਾ ਕਰਨਾ ਤਾਂ ਉਹ ਠੰਡਾ ਵੀ ਕਰ ਲਓ
1: ਜੀ।
0: ਸੱਤੂ ਪੀ ਲਓ, ਬਾਜ਼ਾਰ 'ਚ ਸੱਤੂ ਦੇ ਪੈਕਟ ਬਹੁਤ ਮਿਲ ਰਹੇ ਨੇ, ਅੰਬ ਪੰਨਾ ਖੂਬ ਸਾਰਾ, ਅੱਜ ਕੱਲ੍ਹ ਤਾਂ ਯੂਟਿਊਬ ਤੇ ਸਾਰਾ ਕੁਝ ਦੇਖ ਕੇ ਲੋਕ ਬਣਾ ਰਹੇ ਨੇ, ਅੰਬ ਦਾ ਸੀਜ਼ਨ ਹੈ, ਇਹ ਚੀਜ਼ਾਂ ਜ਼ਰੂਰ ਲਓ
1: ਜੀ। ਡਾਕਟਰ ਸਾਹਿਬ, ਇੱਕ ਹੋਰ ਜੋ ਸਵਾਲ ਮੇਰੇ ਮਨ ਦੇ ਵਿੱਚ ਆ ਗਿਆ, ਇੱਕ ਫਲੋਰਾਈਡ ਨਾਂ ਦੇ ਤੱਤ ਦੀ ਵੀ ਅਸੀਂ ਬਹੁਤ ਗੱਲ ਕਰਦੇ ਹਾਂ ਵੀ ਉਹ ਵੀ ਪਾਣੀ ਦੇ ਵਿੱਚ ਹੁੰਦਾ ਤੇ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪਾਉਂਦਾ, ਇਸ ਬਾਰੇ ਵੀ ਜਾਣਕਾਰੀ ਦਿਓ ਜੀ।
0: ਬਿਲਕੁਲ ਜੀ, ਫਲੋਰਾਈਡ ਤੁਸੀਂ ਦੇਖਿਆ ਹੋਣਾ 20-25 ਸਾਲ ਪਿੱਛੇ ਜਾਓ, ਲੋਕਾਂ ਦੇ ਖਾਸ ਕਰਕੇ ਆਪਣੇ ਮਾਲਵਾ ਬੈਲਟ ਵਿੱਚ ਦੰਦ ਖਰਾਬ ਹੁੰਦੇ ਸੀ, ਪੀਲੇ ਪੀਲੇ ਤੇ ਉੱਪਰ ਜੰਮਿਆ ਹੁੰਦਾ ਸੀ, ਤੇ ਮੈਨੂੰ ਪਤਾ ਹੈ ਜਦੋਂ ਇੱਧਰਲੇ ਲੋਕ ਉਧਰ ਮਾਝੇ ਦੁਆਬੇ ਵੱਲ ਜਾਂਦੇ ਸੀ ਉਹ ਦੰਦਾਂ ਤੋਂ ਪਛਾਣ ਲੈਂਦੇ ਸੀ ਇਹਨੂੰ ਫਲੋਰੋਸਿਸ ਹੋਇਆ, ਕਿਉਂਕਿ ਪਾਣੀ 'ਚ ਫਲੋਰਾਈਡ ਬਹੁਤ ਸੀ। ਹੁਣ ਉਹਦਾ ਹੱਲ, ਸਰਕਾਰ ਜਦੋਂ ਵਾਟਰ ਵਰਕਸ ਟ੍ਰੀਟਮੈਂਟ ਪਲਾਂਟ ਕਰਦੇ ਉਹ ਡੀਫਲੋਰੀਨੇਸ਼ਨ ਹੋ ਜਾਂਦੀ ਹੈ, ਤੇ ਉਹ ਪਾਣੀ ਇਸੀ ਲਈ ਤੁਸੀਂ ਦੇਖਿਆ ਹੋਣਾ ਹੁਣ ਜਿਹੜੀ ਪੀੜੀਆਂ ਆ ਗਈਆਂ ਉਹਨਾਂ ਦੇ ਦੰਦ ਖਰਾਬ ਨਹੀਂ ਹੋ ਰਹੀ, ਉਹਦੀ ਵਜ੍ਹਾ ਇਹੀ ਹੈ ਕਿ ਵਾਟਰ ਵਰਕਸ ਪਲਾਂਟ ਨਾਲ ਫਲੋਰਾਈਡ ਕੰਟੈਂਟ ਨਹੀਂ ਰਹਿੰਦਾ, ਨਾ ਮਾਤਰ ਰਹਿ ਜਾਂਦਾ ਤੇ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ
1: ਜੀ। ਤੇ ਜੇ ਆਪਾਂ ਗੱਲ ਕਰੀਏ ਮਾੜੇ ਪ੍ਰਭਾਵ ਦੀ, ਤਾਂ ਫਲੋਰਾਈਡ ਸਾਡੇ ਸਰੀਰ ਦੇ ਕਿਹੜੇ ਕਿਹੜੇ ਅੰਗਾਂ ਤੇ ਦੰਦਾਂ ਤੋਂ ਇਲਾਵਾ ਵੀ ਕੀ ਸਾਡੇ ਸਰੀਰ ਲਈ ਇਹ ਹਾਨੀਕਾਰਕ ਹੈ ਜੀ?
0: ਬਿਲਕੁਲ, ਦੰਦ ਖਰਾਬ ਹੋਣ ਨਾਲ ਤਾਂ ਇੱਕ ਕੋਸਮੈਟਿਕ ਇਫੈਕਟ ਹੈ, ਹੱਡੀਆਂ ਤੇ ਵੀ ਨੁਕਸਾਨ ਕਰਦਾ, ਜਿਹਨੂੰ ਅਸੀਂ ਸਕੈਲੇਟਲ ਫਲੋਰੋਸਿਸ ਕਹਿੰਦੇ ਹਾਂ
1: ਜੀ। ਤੇ ਡਾਕਟਰ ਸਾਹਿਬ, ਹੁਣ ਕਿਉਂਕਿ ਤੁਸੀਂ ਜ਼ਿਲ੍ਹਾ ਸਿਹਤ ਅਫਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋ, ਸੋ ਸਾਡੇ ਸਰੋਤਿਆਂ ਨੂੰ ਖਾਣ ਪੀਣ ਦੇ ਬਾਰੇ ਜੋ ਇਸ ਮੌਸਮ ਦੇ ਨਾਲ ਸੰਬੰਧਿਤ ਹੋਵੇ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ, ਕਿਉਂਕਿ ਦੇਖੋ ਜੀ ਪਕੌੜੇ ਤਲਣਾ ਜਾਂ ਇਸ ਮੌਸਮ 'ਚ ਚੀਜ਼ਾਂ ਖਾਣਾ ਪੀਣਾ ਸਾਡਾ ਜੀ ਲਲਚਾ ਜਾਂਦਾ, ਤੁਸੀਂ ਅਕਸਰ ਮਨਾ ਕਰਦੇ ਹੋ, ਤਾਂ ਹੁਣ ਫਿਰ ਅੱਜ ਸਾਨੂੰ ਇਹ ਦੱਸ ਦਿਓ ਜੀ ਨਾ ਖਾਣ ਵਾਲੀਆਂ ਗੱਲਾਂ ਤੁਸੀਂ ਦੱਸਤੀਆਂ, ਨਾ ਪੀਣ ਵਾਲੀਆਂ, ਹੁਣ ਅਸੀਂ ਕੀ ਖਾਈਏ, ਥੋੜਾ ਬਹੁਤ ਮਤਲਬ ਉਹਦੇ 'ਚ ਵੀ ਰਿਆਇਤ ਜੀ ਕਰ ਲਿਓ ਜੀ।
0: ਰਿਆਇਤ ਇਹੀ ਹੈ, ਸਾਫ ਸੁਥਰਾ ਖਾਓ, ਪੌਸ਼ਟਿਕ ਖਾਓ। ਮੈਂ ਹਮੇਸ਼ਾ ਕਹਿੰਦੀ ਹਾਂ ਡਿਮਾਂਡ ਐਂਡ ਸਪਲਾਈ ਵਾਲਾ ਚੇਨ ਹਮੇਸ਼ਾ ਚੱਲਦੀ ਹੈ। ਡਿਮਾਂਡ ਕੀ, ਜੋ ਤੁਸੀਂ ਮੰਗੋਗੇ ਤੁਹਾਨੂੰ ਉਹੀ ਪਰੋਸਿਆ ਜਾਊਗਾ। ਜੇ ਤੁਸੀਂ ਸਾਫ ਸੁਥਰੀ ਚੀਜ਼ ਖਾਣਾ ਪਸੰਦ ਕਰੋਗੇ, ਉਸ ਰੇੜੀ ਜਾਂ ਉਸ ਖਾਣ ਵਾਲੀ ਜਗ੍ਹਾ ਤੇ ਜਾਓਗੇ ਬਾਜ਼ਾਰ 'ਚ ਜਿਹੜੀ ਸਾਫ ਸੁਥਰੀ ਹੈ, ਤਾਂ ਤੁਹਾਨੂੰ ਸਾਫ ਸੁਥਰੀ ਚੀਜ਼ ਹੀ ਮਿਲੇਗੀ। ਹੁਣ ਇਹ ਮੌਸਮ 'ਚ ਜੇ ਤੁਸੀਂ ਸੋਚੋ, ਅਸੀਂ ਬਹੁਤ ਸਵਾਦ ਲੱਗਦੇ ਆ ਜੀ ਗੋਲ ਗੱਪੇ ਖਾਣੇ, ਮੈਂ ਮੰਨਦੀ ਹਾਂ, ਪਰ ਉੱਥੇ ਕਿੰਨੀ ਸਫਾਈ ਹੈ, ਉਹਦੇ ਹੱਥ ਕਿੰਨੇ ਸਾਫ਼ ਹੈ ਰੇੜੀ ਵਾਲੇ ਦੇ, ਜਾਂ ਕੋਈ ਵੀ ਹੋਰ ਚੀਜ਼ ਬਣਾ ਰਿਹਾ, ਪਾਣੀ ਕਿਹੜਾ ਹੈ, ਉਹਦੇ ਬਰਤਨ ਕਿਹੋ ਜਿਹੇ ਹੈ, ਉਹ ਕਿਸ ਚੀਜ਼ ਨਾਲ ਉਹਨਾਂ ਨੂੰ ਧੋ ਰਿਹਾ, ਉਹਨੇ ਹੱਥਾਂ 'ਚ ਦਸਤਾਨੇ ਪਾਏ ਹੈ ਕਿ ਨਹੀਂ, ਇਹ ਦੇਖਣਾ ਤੁਹਾਡੀ ਜ਼ਿੰਮੇਵਾਰੀ ਹੈ, ਕਿਉਂਕਿ ਜੋ ਤੁਸੀਂ ਆਪ ਦੇਖੋਗੇ ਤੇ ਖਾਓਗੇ ਉਹੀ ਤੁਹਾਨੂੰ ਮਿਲੇਗਾ। ਜੇ ਤੁਸੀਂ ਸਾਫ਼ ਸੁਥਰੀ ਚੀਜ਼ ਰੱਖੋਗੇ ਤਾਂ ਸ਼ਹਿਰ 'ਚ ਆਪੇ ਸਾਫ਼ ਸੁਥਰੀ ਚੀਜ਼ਾਂ ਮਿਲਣ ਲੱਗ ਜਾਣਗੀਆਂ।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਿਹਤ ਸੰਭਾਲ, ਪੇਸ਼ਕਰਤਾ ਸਨ ਖੁਸ਼ਪ੍ਰੀਤ ਸ਼ੇਰਗਿੱਲ ਤੇ ਮਹਿਮਾਨ ਸਨ ਡਾਕਟਰ ਊਸ਼ਾ ਗੋਇਲ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਆਕਾਂਕਸ਼ਾ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
0: ਕੀ ਮਲੇਰੀਆ ਚ
3: ਪ੍ਰੋਗਰਾਮ ਘਰ ਪਰਿਵਾਰ।
2: FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 1:09 ਤੇ 34 ਸਕਿੰਟ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਤੇ ਕੁਝ ਹਿੱਸਿਆਂ ਚ ਵੀ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਮੁਹਾਲੀ ਸਮੇਤ ਕੁਝ ਜ਼ਿਲ੍ਹਿਆਂ ਚ ਮੀਂਹ ਦਾ ਪਾਣੀ ਭਰ ਜਾਣ ਨਾਲ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਧਰ ਹਰਿਆਣਾ ਚ ਕਾਲਕਾ, ਪੰਚਕੁਲਾ, ਅੰਬਾਲਾ ਤੇ ਜਗਾਧਰੀ ਵਿਚ ਵੀ ਭਾਰੀ ਬਾਰਿਸ਼ ਹੋ ਰਹੀ ਹੈ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:15 ਤੇ 31 ਸਕਿੰਟ। ਹੁਣ ਤੁਸੀਂ ਮੇਰੇ ਯਾਨੀ ਆਕਾਂਕਸ਼ਾ ਅਰੋੜਾ ਦੇ ਨਾਲ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਬਸ ਡਾਇਲ ਕਰੋ ਸਾਡਾ ਫੋਨ ਨੰਬਰ 0164-2240-331 ਤੇ ਜਦ ਤੱਕ ਤੁਸੀਂ ਸਾਨੂੰ ਟੈਲੀਫੋਨ ਮਿਲਾਉਂਦੇ ਹੋ ਆਓ ਸੁਣਦੇ ਹਾਂ ਮੇਰੀ ਪਸੰਦ ਦਾ ਇਹ ਗੀਤ।

0: ਹਾਂਜੀ 0164-2240-331 ਡਾਇਲ ਹੋ ਗਿਆ ਜੀ, ਤੇ ਦੇਖਦੇ ਹਾਂ ਸਾਡੇ ਪਹਿਲੇ ਸਰੋਤਾ ਕੌਣ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਮੈਂ ਜੀ ਲੱਖਾ ਸਿੰਘ ਬੋਲਦਾ ਭੁੱਤੋ ਕਲਾਂ ਤੋਂ ਜੀ।
0: ਲੱਖਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
0: ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
1: ਕਾਲੇ ਪਾਣੀ ਫਿਲਮ ਚ ਸੁਣਾ ਦਿਓ ਜੀ ਗੀਤ ਕੋਈ।
0: ਠੀਕ ਹੈ ਜੀ, ਕਾਲਾ ਪਾਣੀ ਫਿਲਮ ਚੋਂ।
1: ਹਾਂਜੀ
0: ਬਿਲਕੁਲ ਜੀ, ਆਓ ਜੀ ਹੁਣ ਸੁਣਦੇ ਹਾਂ ਕਾਲਾ ਪਾਣੀ ਫਿਲਮ ਚੋਂ ਲੱਖਾ ਸਿੰਘ ਜੀ ਦੀ ਪਸੰਦ ਤੇ ਇਹ ਗੀਤ।

0: ਜੀ ਸਰੋਤਿਓ, ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ ਵੀ ਪਿਆਰ ਨਾਲ ਆਪਣੇ ਆਪਣਿਆਂ ਨੂੰ ਮਨਾ ਲਿਆ ਕਰੋ। ਤੇ ਆਓ ਜੀ, ਦੇਖਦੇ ਹਾਂ ਹੁਣ ਸਾਡੇ ਨਾਲ ਅਗਲੇ ਸਰੋਤਾ ਕੌਣ ਜੁੜੇ ਨੇ ਜੀ। ਹੈਲੋ,
1: ਹਾਂਜੀ, ਆਪ ਦੇ ਸਤਿ ਸ਼੍ਰੀ ਅਕਾਲ ਜੀ, ਅਕਾਲ ਸਰ।

0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਆਪਣਾ ਨਾਮ ਦੱਸ ਦੋ ਜੀ। ਹਰਬੰਸ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ ਤੁਹਾਡਾ ਵੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਰਾਜ ਫਿਲਮ ਤੋਂ ਨਾ ਆ ਗਈ
0: ਠੀਕ ਹੈ ਜੀ, ਬਿਲਕੁਲ ਬਹੁਤ ਬਹੁਤ ਧੰਨਵਾਦ ਸਰ। ਤੇ ਗੀਤ ਆ ਰਿਹਾ ਤੁਹਾਡੇ ਰੇਡੀਓ ਸੈਟ ਤੇ ਕੁਝ ਸੰਦੇਸ਼ਾਂ ਤੋਂ ਬਾਅਦ।
1: ਓਕੇ ਜੀ।
2: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਤੇ ਇਸ ਵਾਰ ਪ੍ਰੋਗਰਾਮ ਦੇ ਵਿਚ ਸਾਡੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

ਮੁਲਾਕਾਤੇ ਹੋਣਗੇ ਦੀਪਾ ਛਾਬੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੌਰਾਨ, ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ।

0: ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਤੇ ਆਓ ਦੇਖਦੇ ਹਾਂ ਅਗਲਾ ਟੈਲੀਫੋਨ ਸਾਨੂੰ ਕਿਨ੍ਹਾਂ ਨੇ ਮਿਲਾਇਆ ਹੈ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਨਮਸਕਾਰ ਭੈਣ ਜੀ।
1: ਨਮਸਕਾਰ, ਆਪਣਾ ਨਾਮ ਦੱਸ ਦੋ ਸਰ ਤੁਸੀਂ।
2: ਮੈਂ ਬੋਲਦਾ ਜੀ ਗੁਰਲਾਲ, ਪਿੰਡ ਮਾਹੀਲੰਗਾ ਜੀ।
1: ਗੁਰਲਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਭੈਣ, ਧੰਨਵਾਦ ਤੁਹਾਡਾ ਵੀ ਜੀ।
1: ਹਾਂਜੀ, ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
2: ਜੀ ਭੈਣ, ਵਿਸ਼ਵਾਸ ਨਾਲ ਫਿਲਮ ਦਾ ਬਹੁਤ ਹੀ ਪਿਆਰਾ ਸੌਂਗ ਹੈ ਜੀ, ਸਾਸ ਸਮੁੰਦਰੋਂ ਪਾਰ, ਅਲਕਣਾ ਜਾਗਣਾ ਦੀ ਆਵਾਜ਼ ਚ ਹੈ ਜੀ, ਪੂਰਾ ਸੁਣਾ ਦੋ ਕਿਰਪਾ ਕਰਕੇ, ਬੇਨਤੀ ਆਪਣੀ ਭੈਣ।
1: ਹਾਂਜੀ ਹਾਂਜੀ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇ ਆਓ ਜੀ ਸੁਣਦੇ ਆ ਗੁਰਲਾਲ ਜੀ ਦੀ ਫਰਮਾਇਸ਼ ਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਗੀਤ।
3: ਓਂ ਨਮੋ ਭਗਵਤੇ ਵਾਸੁਦੇਵਾਏ ਨਮਾ। ਓਂ ਨਮੋ ਭਗਵਤੇ ਵਾਸੁਦੇਵਾਏ ਨਮਾ। ਓਂ ਨਮੋ ਭਗਵਤੇ ਵਾਸੁਦੇਵਾਏ ਨਮਾ। ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਨੇ ਸਰੋਤਿਓ, ਦਿਨ ਮੰਗਲਵਾਰ, ਮਿਤੀ 21 ਜੁਲਾਈ 2026, ਸਿਲਸਿਲਾ ਸ਼੍ਰੀਮਦ ਭਗਵਦ ਗੀਤਾ, ਸਨਾਤਨ ਸੱਚ ਦੀ ਖੋਜ ਯਥਾਰਥ ਰੂਪ ਦੇ ਵਿੱਚ। ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦੇ ਸਰਵਨ ਲਈ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਵੇਗਾ। ਪ੍ਰਸਾਰਣ ਸਮਾਂ ਰਹੇਗਾ ਦੋਸਤੋ ਸ਼ਾਮ 5:30 ਵਜੇ। ਪ੍ਰੋਗਰਾਮ ਹਰ ਅਕਾਲ ਉਸਤਤ।

0: ਹਾਂਜੀ, ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ, ਆਓ ਲੈਣੇ ਆ ਉਹਨਾਂ ਦੀ ਕਾਲ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਤੁਸੀਂ?
1: ਸੋਨੀ ਬੋਲਦਾ ਸੀ ਜੀ, ਰਾਮਾ ਮੰਡੀ ਨਹਿਰੀ ਕੋਠੀ।
0: ਸੋਨੀ ਜੀ, ਬਹੁਤ ਬਹੁਤ ਨਮਸਕਾਰ ਤੁਹਾਨੂੰ।
1: ਹਾਂਜੀ ਮੈਮ,
0: ਹਾਂਜੀ, ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਮੈਮ ਸੂਰਜ ਫਿਲਮ ਦਾ ਬਹਾਰੋ ਫੂਲ ਬਰਸਾਓ।
0: ਕਿਆ ਬਾਤ ਹੈ ਜੀ, ਚਲੋ
1: ਹਾਂਜੀ
0: ਥੈਂਕ
1: ਮੈਮ,
0: ਯੂ ਜੀ, ਸੋਨੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ।
1: ਥੈਂਕ ਯੂ ਮੈਮ, ਥੈਂਕ ਯੂ।
0: ਹਾਂਜੀ ਸਰੋਤਿਓ, ਹੁਣ ਸੁਣਦੇ ਹਾਂ ਸੋਨੀ ਜੀ ਦੀ ਫਰਮਾਇਸ਼ ਤੇ ਇਹ ਗੀਤ।

0 0164 242 331 ਡਾਇਲ ਹੋ ਗਿਆ ਜੀ, ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅਗਲੇ ਸਰੋਤਾ, ਆਓ ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,

0: ਸਰੋਤੇ ਹੋ, ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਚੁੱਕੇ ਨੇ, ਆਓ ਜੀ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਜੀ? ਮਲਕੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ। ਹਾਂਜੀ, ਤੇ ਅੱਜ ਤੁਸੀਂ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਸਾਡੇ ਕੋਲ?
1: ਇੱਕ ਨਾ ਫਿਲਮ ਪੁਰਾਣੀ ਆਦਮੀ, ਉਹ ਰਫੀ ਦੀ ਆਵਾਜ਼ ਆ, ਆਜ ਪੁਰਾਣੀ ਰਾਹੋਂ ਸੇ ਕੋਈ ਮੁਝੇ ਆਵਾਜ਼ ਨਾ ਦੇ।
0: ਬਹੁਤ ਖੂਬਸੂਰਤ ਗੀਤ ਮਲਕੀਤ ਜੀ, ਤੇ ਤੁਹਾਡੀ ਪਸੰਦ ਹੈ ਗੀਤ, ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਹੈ ਇੱਕ ਛੋਟੇ ਜਿਹੇ ਸੰਦੇਸ਼ ਤੋਂ ਬਾਅਦ। ਧੰਨਵਾਦ ਜੀ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਦ ਅਚੀਵਰਸ, ਤੇ ਇਸ ਵਾਰ ਤੁਹਾਡੀ ਮੁਲਾਕਾਤ ਕਰਵਾਵਾਂਗੇ ਸੈਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਦੀਹਰ ਕੌੜਾ ਦੇ ਨਾਲ, ਜਿਸਨੇ CBSE ਜੋਨਲ ਲੋਨ ਟੈਨਿਸ ਮੁਕਾਬਲਿਆਂ ਦੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਏ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 1:59। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 2:30:35। ਹੁਣ ਪੇਸ਼ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਰੋਤਿਆਂ ਦਾ ਮਨਪਸੰਦ ਪ੍ਰੋਗਰਾਮ ਸੁਰੀਲੀ ਦੁਪਹਿਰ।

ਅੱਜ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹਾਂ ਮੈਂ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਸੁਰੀਲੀ ਦੁਪਹਿਰ ਸੁਣ ਰਹੇ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ। ਸਰੋਤਿਓ, ਅੱਜ ਦੀ ਤੁਹਾਡੀ ਦੁਪਹਿਰ ਅਸੀਂ ਸੁਰੀਲੀ ਕਰਾਂਗੇ ਤੁਹਾਡੇ ਪਸੰਦੀਦਾ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ, ਜਿਸ ਲਈ ਤੁਸੀਂ ਸਾਨੂੰ ਫੋਨ ਮਿਲਾਉਣਾ ਹੈ ਤੇ ਡਾਇਲ ਕਰਨਾ ਹੈ 0162-2240-331 ਤੇ। ਜਿੰਨੇ ਸਮੇਂ ਵਿੱਚ ਸਾਡੇ ਪਿਆਰੇ ਸਰੋਤੇ ਸਾਡੇ ਨਾਲ ਸੰਪਰਕ ਕਰਦੇ ਨੇ, ਆਓ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ ਇਹ ਖੂਬਸੂਰਤ ਜਿਹਾ ਗੀਤ।

0: ਹਾਂਜੀ ਸਰੋਤਿਓ, ਸਾਡੇ ਨਾਲ ਸਾਡੇ ਪਹਿਲੇ ਕਾਲਰ ਜੁੜ ਚੁੱਕੇ ਨੇ, ਆਓ ਜੀ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਬਖਸ਼ੀਸ਼ ਸਿੰਘ ਬੋਲਦਾ ਜੀ, ਪੂਲੇ ਤੋਂ।
0: ਹਾਂਜੀ ਬਖਸ਼ੀਸ਼ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਠੀਕ ਹੈ ਜੀ, ਧੰਨਵਾਦ ਜੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਕੁਲਦੀਪ ਮਾਨਕ ਦਾ ਸੁਣਾ ਰਹੇ ਜੀ।
0: ਠੀਕ ਹੈ ਜੀ, ਕੁਲਦੀਪ ਮਾਨਕ ਦਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਉੱਤੇ। ਧੰਨਵਾਦ ਜੀ ਤੁਹਾਡਾ।
1: ਠੀਕ ਹੈ
0: ਜੀ ਸਰੋਤਿਓ, ਪ੍ਰੋਗਰਾਮ ਵਿੱਚ ਅੱਗੇ ਤੁਸੀਂ ਹਿੱਸਾ ਲੈ ਸਕਦੇ ਹੋ ਆਪਣੇ ਖਤਾਂ ਅਤੇ ਵਟਸਐਪ ਮੈਸੇਜਿਸ ਰਾਹੀਂ। ਵਟਸਐਪ ਕਰ ਸਕਦੇ ਹੋ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 'ਤੇ 77173 73146 'ਤੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਦਾ ਅਚੀਵਰਸ, ਤੇ ਇਸ ਵਾਰ ਤੁਹਾਡੀ ਮੁਲਾਕਾਤ ਕਰਵਾਵਾਂਗੇ ਸੈਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਦੀਹਰ ਕੌੜਾ ਦੇ ਨਾਲ, ਜਿਸਨੇ ਸੀਬੀਐਸਈ ਜੋਨਲ ਲਾਨ ਟੈਨਿਸ ਮੁਕਾਬਲਿਆਂ ਦੇ ਵਿਚ ਚਾਂਦੀ ਦਾ ਤਗਮਾ ਜਿੱਤਿਆ ਏ।

ਮੁਲਾਕਾਤੀ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800-420-2233।
2: ਜੀ ਸਰੋਤਿਓ, ਹੁਣ ਤੁਹਾਨੂੰ ਸੁਣਾਵਾਂਗੇ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਬੱਚਾ। ਇਸ ਗੀਤ ਦੀ ਫਰਮਾਇਸ਼ ਕਰਨ ਵਾਲੇ ਸਰੋਤਾ ਹਨ ਡਾਕਖਾਨਾ ਨਥਾਣਾ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਰਮਿੰਦਰ ਸਿੱਧੂ, ਗੁਰਪ੍ਰੀਤ ਸਿੱਧੂ, ਗਿੱਦੜਬਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਬੇਬੀ ਹਨੀਸ਼ਾ, ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ, ਜਯੋਤੀ, ਰਿਆਂਸ਼ ਠਾਕੁਰ ਅਤੇ ਦਵਾਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ। ਪਿੰਡ ਮੂਲੀਆਂਵਾਲੀ ਤੋਂ ਜ਼ਿਲ੍ਹਾ ਫਾਜ਼ਿਲਕਾ, ਵਿਨੋਦ ਕਾਟਪਾਲ, ਪਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ। ਅਤੇ ਅਗਲੇ ਖੱਤ ਵਿੱਚ ਸਾਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਬੇਟੀ ਅੰਸ਼ੂ ਨੇ। ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵਰ ਸਿੰਘ ਠਾਕੁਰ, ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟੂ ਬਜਾਜ ਅਤੇ ਸਾਹਿਲ। ਆਓ ਸੁਣਦਿਆਂ ਇਹਨਾਂ ਦੀ ਪਸੰਦ ਤੇ ਇਹ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਤੇ ਇਸ ਵਾਰ ਪ੍ਰੋਗਰਾਮ ਦੇ ਵਿਚ ਸਾਡੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

ਮੁਲਾਕਾਤੇ ਹੋਣਗੇ ਦੀਪਾ ਛਾਬੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੌਰਾਨ, ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ।

ਇਸੇ ਗੀਤ ਦੇ ਨਾਲ ਮੈਨੂੰ ਆਕਾਂਕਸ਼ਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਟੈਕਨੀਕਲ ਸਾਥ ਲਈ ਸਾਡੀ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 2:59 ਤੇ 34 ਸਕਿੰਟ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ 3 ਵਜੇ ਪ੍ਰੋਗਰਾਮ ਸਖੀ ਸਹੇਲੀ 4 ਵਜੇ ਪ੍ਰੋਗਰਾਮ ਸਿਹਤਨਾਮਾ ਸੁਣਦੇ ਰਹੋ ਆਕਾਸ਼ਵਾਣੀ ਐਫਐਮ ਬਠਿੰਡਾ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 5:15 ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

ਹਾਂਜੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਅਤੇ ਇਸ ਤਹਿਤ ਤੁਸੀਂ ਅੱਜ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਅਤੇ ਇਸ ਵਿੱਚ ਤੁਸੀਂ ਅੱਜ ਸੁਣੋਗੇ ਫਜ਼ਲ ਸ਼ਾਹ ਦੀ ਲਿਖੀ ਹੋਈ ਅਮਰ ਦਾਸਤਾਨ ਸੋਹਣੀ ਮਹੀਵਾਲ ਭਾਗ ਪਹਿਲਾ। ਵਾਚਕ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਅਤੇ ਸੰਪਾਦਨ ਕੀਤਾ ਹੈ ਮਮਤਾ ਅਰੋੜਾ ਜੀ ਨੇ।

ਰੂਹ ਦੇ ਨੇੜੇ ਵਸਦੇ ਤੇ ਸਾਹਾਂ ਤੋਂ ਵੀ ਵੱਧ ਨੇੜੇ ਰਹਿੰਦੇ ਆਕਾਸ਼ਵਾਣੀ FM ਬਠਿੰਡਾ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਰੋਤਿਓ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਲੈ ਕੇ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੈਡਮ ਮਮਤਾ ਅਰੋੜਾ ਜੀ ਤੇ ਦੋ ਨਵੇਂ ਖੂਬਸੂਰਤ ਆਕਾਸ਼ਵਾਣੀ FM ਬਠਿੰਡਾ ਦੇ ਆਉਣ ਵਾਲੇ ਹੀਰੇ ਤੇ ਬਹੁਤ ਹੀ ਖੂਬਸੂਰਤ ਆਵਾਜ਼ਾਂ ਜੋ ਫਿਲਹਾਲ ਅੰਡਰ ਟ੍ਰੇਨਿੰਗ ਚੱਲ ਰਹੇ ਨੇ ਸਾਡੇ ਨਾਲ ਨੇ ਅੱਜ ਮੈਡਮ ਰਮਾ ਸ਼ਰਮਾ ਜੀ ਤੇ ਸੁਖਮਾਨ ਸਿੰਘ ਜੀ। ਦੋਸਤੋ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ ਕਿੱਸਾ ਕਾਵਿ ਮਾਲਾ ਦਾ ਇੱਕ ਅਨਮੋਲ ਮੋਤੀ ਫਜ਼ਲ ਸ਼ਾਹ ਜੀ ਦਾ ਕਿੱਸਾ ਸੋਹਣੀ ਮਹੀਂਵਾਲ।

ਅਣਬੇਲੀ ਵੀਵੇਂ ਸਾਲੇ ਅੰਦਰ ਮੇਰਾ ਪੈ ਰਿਹਾ ਹਾ, ਵੀਵੇਂ ਸਾਲੇ ਅੰਦਰ ਮੇਰਾ ਪੈ ਰਿਹਾ ਹਾ, ਕੀਤੀ ਖਿਜ਼ਰ ਮੈਨੂੰ ਖੈਰ ਦਾਣ ਬੇਲੀ, ਕੀਤੀ ਖਿਜ਼ਰ ਮੈਨੂੰ ਖੈਰ ਦਾਣ ਬੇਲੀ। ਦੋਸਤੋ, ਇਸੇ ਕਿੱਸੇ ਦੀ ਰਚਨਾ ਦੀ ਸਮਾਪਤੀ ਦੇ ਵਿੱਚ

ਦੀ ਰਚਨਾ ਦੀ ਸਮਾਪਤੀ ਦੇ ਵਿੱਚ ਫਜ਼ਲ ਸ਼ਾਹ ਜੀ ਕਹਿੰਦੇ ਨੇ, ਕੀਤੀ ਜੋੜ ਕਿਤਾਬ ਦਰੁਸਤ ਸਾਰੀ, ਕੀਤੀ ਜੋੜ ਕਿਤਾਬ ਦਰੁਸਤ ਸਾਰੀ, ਰੋਜ਼ੇ ਚੌਦਵੇਂ ਮਾਹ ਰਮਜ਼ਾਨ ਬੇਲੀ, ਰੋਜ਼ੇ ਚੌਦਵੇਂ ਮਾਹ ਰਮਜ਼ਾਨ ਬੇਲੀ, ਹਿਜਰਤ ਨਬੀ ਕਰੀਮ ਥੀ ਗਏ, ਹਿਜਰਤ ਨਬੀ ਕਰੀਮ ਥੀ ਗਏ ਆਹੇ, 1265 ਪਛਾਣ ਬੇਲੀ, 1265 ਪਛਾਣ ਬੇਲੀ। ਸਰੋਤਿਓ, ਇਹ ਹਿਜਰੀ ਸੰਨ 59 ਫਜ਼ਲ ਸ਼ਾਹ ਨੇ ਇਹ ਰਚਨਾ ਸੰਨ 1847 ਈਸਵੀ ਦੇ ਵਿੱਚ ਕੀਤੀ। ਇਸ ਤੋਂ ਬਾਅਦ ਉਹਨਾਂ ਦਾ ਜਨਮ ਸਾਲ ਸੰਨ 1827 ਬਣਦਾ ਏ। ਫਜ਼ਲ ਸ਼ਾਹ ਦੇ ਪਿਤਾ ਦਾ ਨਾਮ ਸੈਯਦ ਕੁਤਬ ਸ਼ਾਹ ਸੀ। ਫਜ਼ਲ ਸ਼ਾਹ ਫਾਈਨੈਂਸ਼ੀਅਲ ਕਮਿਸ਼ਨਰ ਦੇ ਦਫ਼ਤਰ ਵਿੱਚ ਬਤੌਰ ਦਫ਼ਤਰੀ ਮੁਲਾਜ਼ਮ ਸੀ। ਦੋਸਤੋ, ਇਹ ਕਿੱਸਾ ਲਿਖਣ ਦਾ ਪ੍ਰੇਰਨਾ ਸਰੋਤ ਉਹਨਾਂ ਦੀ ਜ਼ਿੰਦਗੀ ਦੀ ਪ੍ਰੇਮ ਘਟਨਾ ਸੀ, ਜਿਸ ਬਾਰੇ ਖੋਲ ਕੇ ਦੱਸਣ ਤੋਂ ਉਹਨਾਂ ਨੇ ਸੰਕੋਚ ਕੀਤਾ। ਉਹ ਆਖਦੇ ਨੇ, ਮੈਂ ਵੀ ਇਸ਼ਕ ਦੇ ਵਿੱਚ ਗੁਦਾਜ ਹੋਇਆ, ਮੈਂ ਵੀ ਇਸ਼ਕ ਦੇ ਵਿੱਚ ਗੁਦਾਜ ਹੋਇਆ, ਐਪਰ ਦੱਸਣੇ ਦੀ ਨਹੀਂ ਜਾ ਮੀਆਂ, ਐਪਰ ਦੱਸਣੇ ਦੀ ਨਹੀਂ ਜਾਚ ਮੀਆਂ, ਇਤਨਾ ਦਰਦ ਮੈਨੂੰ ਜੇਕਰ ਆਹ ਮਾਰਾਂ, ਇਤਨਾ ਦਰਦ ਮੈਨੂੰ ਜੇਕਰ ਆਹ ਮਾਰਾਂ, ਦਿਆਂ ਰੁੱਖ ਦਰਖਤ ਜਲਾ ਮੀਆਂ, ਦਿਆਂ ਰੁੱਖ ਦਰਖਤ ਜਲਾ ਮੀਆਂ, ਮੂੰਹੋਂ ਬੋਲਿਆ ਖੋਲਿਆ ਦਰਦ ਸਾਰਾ, ਮੂੰਹੋਂ ਬੋਲਿਆ ਖੋਲਿਆ ਦਰਦ ਸਾਰਾ, ਹੋ ਜਾਵਦਾ ਯਾਰ ਖਫਾ ਮੀਆਂ, ਹੋ ਜਾਵਦਾ ਯਾਰ ਖਫਾ ਮੀਆਂ, ਐਪਰ ਸਬਰ ਦਿੱਤਾ ਰੱਬ ਫਜ਼ਲ ਸੇਤੀ, ਐਪਰ ਸਬਰ ਦਿੱਤਾ ਰੱਬ ਫਜ਼ਲ ਸੇਤੀ, ਮਿੱਟੀ ਮੁੱਠ ਹੀ ਦੇ ਲੰਘਾ ਮੀਆਂ, ਮਿੱਟੀ ਮੁੱਠ ਹੀ ਦੇ ਲੰਘਾ ਮੀਆਂ। ਦੋਸਤੋ, ਇਹਨਾਂ ਸਤਰਾਂ ਤੋਂ ਇਹ ਸਪਸ਼ਟ ਹੈ ਕਿ ਇਸ ਪ੍ਰੇਮ ਘਟਨਾ ਦਾ ਉਹਨਾਂ ਦੇ ਦਿਲ ਤੇ ਦਿਮਾਗ ਤੇ ਡੂੰਘਾ ਪ੍ਰਭਾਵ ਸੀ ਤੇ ਉਹਨਾਂ ਨੇ ਆਪਣੇ ਮਨ ਦੀ ਪੀੜਾ ਅਤੇ ਦਿਲ ਦੀਆਂ ਹਾਵਾਂ ਭਾਵਾਂ ਨੂੰ ਆਪਣੀ ਇਸ ਰਚਨਾ ਵਿੱਚ ਮੂਰਤੀਮਾਨ ਕੀਤਾ।

ਤੇ ਅਭਿਆਸ ਸਦਕਾ ਸ਼ਾਇਰੀ ਵਿੱਚ ਇਸ ਕਦਰ ਨਿਪੁੰਨ ਹੋ ਗਏ ਸੀ ਕਿ ਜਦੋਂ ਉਹਨਾਂ ਨੇ ਕੋਈ ਅਹਿਮ ਗੱਲ ਪੁਰਜ਼ੋਰ ਸ਼ਬਦਾਂ ਵਿੱਚ ਆਖਣੀ ਹੁੰਦੀ ਤਾਂ ਉਹ ਬਹੁਤੇ ਉਚੇਚ ਬਿਨਾਂ ਹੀ ਉਸ ਨੂੰ ਸ਼ੇਰਾਂ ਵਿੱਚ ਅਦਾ ਕਰ ਦਿੰਦੇ। ਕਹਿੰਦੇ ਨੇ ਕਿ ਇੱਕ ਕੇਸ ਵਿੱਚ ਹਾਕਮ ਦੀ ਫਰਮਾਇਸ਼ ਅਨੁਸਾਰ ਫਜ਼ਲ ਸ਼ਾਹ ਨੇ ਕਚਹਿਰੀ ਵਿੱਚ ਆਪਣਾ ਬਿਆਨ ਕਵਿਤਾ ਵਿੱਚ ਦਿੱਤਾ, ਜਿਸ ਤੋਂ ਖੁਸ਼ ਹੋ ਕੇ ਹਾਕਮ ਨੇ ਉਹਨਾਂ ਨੂੰ ਇਨਾਮ ਦਿੱਤਾ, ਪਰ ਫਜ਼ਲ ਸ਼ਾਹ ਨੇ ਅੰਗਰੇਜ਼ੀ ਨਹੀਂ ਸੀ ਪੜ੍ਹੀ, ਇਸ ਲਈ ਸਰਕਾਰੀ ਨੌਕਰੀ ਵਿੱਚ ਉਹ ਨਾ ਤਰੱਕੀ ਕਰ ਸਕਿਆ ਤੇ ਅਖੀਰ ਉਹਨਾਂ ਨੂੰ ਦਫ਼ਤਰੀ ਦੀ ਅਸਾਮੀ ਤੋਂ ਹੀ ਰਿਟਾਇਰ ਹੋਣਾ ਪਿਆ। ਦੋਸਤੋ, ਜਦੋਂ ਪਹਿਲੇ ਪਹਿਲ ਡਾਇਰੈਕਟਰ ਮਹਿਕਮਾ ਤਾਲੀਮ ਪੰਜਾਬ ਨੇ ਲਾਹੌਰ ਵਿੱਚ ਉਰਦੂ ਮੁਸ਼ਾਇਰਿਆਂ ਦਾ ਮੁੱਢ ਬੰਨਿਆ ਤਾਂ ਪੰਜਾਬੀ ਸ਼ਾਇਰ ਵੀ ਇਨ੍ਹਾਂ ਮੁਸ਼ਾਇਰਿਆਂ ਵਿੱਚ ਭਾਗ ਲੈਣ ਲੱਗੇ। ਫਜ਼ਲ ਸ਼ਾਹ ਜੀ ਦੇ ਨਾਲ ਅਰੋੜਾ ਰਾਏ, ਆਗਾ ਅਲੀ ਖਾਂ, ਰਫੀਕ ਹਦਾਇਤ ਉਲਹਾ ਤੇ ਗਾਮੂ ਖਾਂ ਭਾਗ ਲੈਣ ਵਾਲਿਆਂ ਦੇ ਨਾਮ ਖਾਸ ਤੌਰ ਤੇ ਕਾਬਲੇ ਜ਼ਿਕਰ ਨੇ। ਦੋਸਤੋ, ਕਿੱਸਾ ਸੋਹਣੀ ਮਹੀਵਾਲ ਤੋਂ ਇਲਾਵਾ ਉਹਨਾਂ ਨੇ ਹੀਰ ਰਾਂਝਾ 1868 ਈਸਵੀ, ਲੈਲਾ ਮਜਨੂ 1871 ਈਸਵੀ, ਯੂਸਫ ਜ਼ੁਲੇਖਾ 1884 ਈਸਵੀ ਅਤੇ ਇਸ ਤੋਂ ਇਲਾਵਾ ਸੱਸੀ ਪੁੰਨੂ ਦੇ ਕਿੱਸੇ ਵੀ ਲਿਖੇ, ਪਰ ਉਹਨਾਂ ਦੀ ਪ੍ਰਸਿੱਧੀ ਦਾ ਸਿਹਰਾ ਕਿੱਸਾ ਸੋਹਣੀ ਮਹੀਵਾਲ ਤੋਂ ਹੀ ਹੈ। ਦੋਸਤੋ, ਇਹ ਕਿੱਸਾ ਆਪਣੇ ਵਕਤਾਂ ਵਿੱਚ ਇਸ ਕਦਰ ਮਕਬੂਲ ਹੋਇਆ ਕਿ ਦੁਕਾਨਦਾਰਾਂ ਨੇ ਪੈਸਾ ਕਮਾਉਣ ਦੇ ਲਾਲਚ ਵਿੱਚ ਨਕਲੀ ਸੋਹਣੀ ਮਹੀਵਾਲ ਛਾਪ ਕੇ ਲੋਕਾਂ ਨੂੰ ਖੂਬ ਲੁੱਟਿਆ। ਸਰੋਤਿਓ, ਫਜ਼ਲ ਸ਼ਾਹ 4 ਫਰਵਰੀ 1890 ਈਸਵੀ ਨੂੰ ਇਸ ਦੁਨੀਆ ਤੋਂ ਕੂਚ ਕਰ ਗਏ ਅਤੇ ਆਪਣੇ ਪਿੱਛੇ ਆਪਣਾ ਯਾਦਗਾਰੀ ਤੋਹਫ਼ਾ ਕਿੱਸਾ ਸੋਹਣੀ ਮਹੀਵਾਲ ਛੱਡ ਗਏ। ਉਹਨਾਂ ਦੀ ਮਜ਼ਾਰ ਲਾਹੌਰ ਵਿੱਚ ਮੁਲਤਾਨ ਰੋਡ ਦੇ ਉੱਤੇ ਹੈ, ਜਿੱਥੇ ਦੋਸਤੋ ਹਰ ਸਾਲ ਮੇਲਾ ਲੱਗਦਾ ਏ ਅਤੇ ਦੂਰ ਦੂਰ ਤੋਂ ਸ਼ਾਇਰ ਤੇ ਪ੍ਰਸ਼ੰਸਕ ਆ ਕੇ ਮੇਲੇ ਦੀ ਰੌਣਕ ਵਧਾਉਂਦੇ ਨੇ। ਉਹਨਾਂ ਦੀ ਮਜ਼ਾਰ ਤੇ ਚਾਦਰਾਂ ਚੜਾਉਂਦੇ ਨੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਨੇ। ਦੋਸਤੋ, ਕਿੱਸੇ ਦੇ ਮੁੱਢ ਵਿੱਚ ਸ਼ਾਇਰ ਨੇ ਉਸ ਜ਼ਮਾਨੇ ਦੇ ਰਿਵਾਜ ਮੁਤਾਬਕ ਮੰਗਲਾਚਰਨ ਦਿੱਤਾ ਏ, ਜਿਸ ਵਿੱਚ ਖੁਦਾ ਦੀ ਤਾਰੀਫ ਹੈ। ਅਵਲ ਹਮਦ ਸੁਨਾਏ ਖੁਦਾਏ ਤਾਈ, ਜਿਸ ਇਸ਼ਕ ਥੀ ਕੁੱਲ ਜਹਾਨ ਕੀਤਾ, ਨਬੀ ਪਾਕ ਰਸੂਲ ਮਾਸ਼ੂਕ ਕਰਕੇ ਮਖਲੂਕ ਕੋਲੋਂ ਆਲੀ ਸ਼ਾਨ ਕੀਤਾ, ਲੋ ਕਲਮ 14 ਤਬਕ ਅਰਸ਼ ਕੁਰਸੀ, ਲੋਹ ਕਲਮ 14 ਤਬਕ ਅਰਸ਼ ਕੁਰਸੀ, ਸਬਕ ਇਸ਼ਕ ਸੇਤੀ ਨਿਗਹਿਬਾਨ ਕੀਤਾ, ਹੋਇਆ ਫਜ਼ਲ ਖੁਦਾਏ ਦਾ ਆਸ਼ਕਾਂ ਤੇ, ਹੋਇਆ ਫਜ਼ਲ ਖੁਦਾਏ ਦਾ ਆਸ਼ਕਾਂ ਤੇ, ਜਦੋਂ ਇਸ਼ਕ ਨੇ ਆਣ ਮਕਾਨ ਕੀਤਾ, ਜਦੋਂ ਇਸ਼ਕ ਨੇ ਆਣ ਮਕਾਨ ਕੀਤਾ। ਦੋਸਤੋ, ਹਮਦ ਦਾ ਅਰਥ ਹੁੰਦਾ ਏ ਸਿਫਤ, ਸਨਾਏ ਦਾ ਅਰਥ ਪ੍ਰਸ਼ੰਸਾ, ਨਬੀ ਪਾਕ ਰਸੂਲ ਹਜ਼ਰਤ ਮੁਹੰਮਦ ਸਾਹਿਬ, ਮਕਾਨ ਕੀਤਾ ਤੋਂ ਆਪਣਾ ਭਾਵ ਹੈ ਰਿਹਾਇਸ਼ ਕੀਤੀ। ਸਰੋਤਿਓ, ਚਨਾਹ ਦੇ ਕੰਢੇ ਤੇ ਸ਼ਹਿਰ ਗੁਜਰਾਤ ਵਿੱਚ ਤੁਲਾ ਨਾਮੀ ਇੱਕ ਘੁਮਿਆਰ ਰਹਿੰਦਾ ਸੀ। ਉਸ ਬਾਰੇ ਸ਼ਾਇਰ ਕਹਿੰਦਾ ਏ, ਇੱਕ ਸ਼ਹਿਰ ਗੁਜਰਾਤ ਚਨਾਓ ਕੰਢੇ, ਉਹਦੇ ਵਿੱਚ ਤੁਲਾ ਘੁਮਿਆਰ ਆਹਾ, ਉਹਦੇ ਵਿੱਚ ਤੁਲਾ ਘੁਮਿਆਰ ਆਹਾ, ਗਿਆ ਚੀਨੀ ਦਾ ਸੀ ਚੀਨੀ ਸਾਜ਼ ਤੁਲਾ, ਨਾਲ ਕਸਬ ਕਮਾਲ ਵਿਹਾਰ ਆਹਾ, ਕੂਜ਼ੇ ਬਾਦੀਏ ਕਰੇ ਤਿਆਰ ਐਸੇ, ਕੂਜ਼ੇ ਬਾਦੀਏ ਕਰੇ ਤਿਆਰ ਐਸੇ, ਜਿਸ ਦੇਖਿਆ ਸੇ ਤਲਬ ਗਾਰ ਆਹਾ, ਜਿਸ ਦੇਖਿਆ ਸੇ ਤਲਬ ਗਾਰ ਆਹਾ, ਸਾਰਾ ਮੁਲਕ ਪੰਜਾਬ ਉਹਦੇ ਭਾਂਡੇ।

ਦਾ, ਸਾਰਾ ਮੁਲਕ ਪੰਜਾਬ ਉਹਦੇ ਭਾਂਡਿਆਂ ਦਾ ਬੜੇ ਸ਼ੌਂਕ ਸੇਤੀ ਖਰੀਦ ਦਾ ਰਿਹਾ। ਦੋਸਤੋ, ਕਸਬ ਦਾ ਅਰਥ ਹੁੰਦਾ ਏ ਪੇਸ਼ਾ, ਹੁਨਰ।

ਤੁੱਲੇ ਦੇ ਘਰ ਵਿੱਚ ਚੰਦਰਮੁਖੀ ਕੁੜੀ ਦਾ ਜਨਮ ਹੋਇਆ, ਜਿਸ ਦਾ ਨਾਮ ਸੋਹਣੀ ਰੱਖਿਆ ਗਿਆ। ਸ਼ਾਇਰ ਸੋਹਣੀ ਦੀ ਬਾਲ ਵਰੇਸ ਨੂੰ ਡਾਢੀ ਖੂਬਸੂਰਤੀ ਨਾਲ

ਸਰੋਤਿਓ ਇੰਜ ਬਿਆਨ ਕਰਦਾ ਏ। ਉਸ ਦੀਆਂ ਕੁਝ ਵਣਗੀਆਂ ਸਰੋਤਿਓ ਆਪ ਜੀ ਦੇ ਸਨਮੁਖ ਪੇਸ਼ ਕਰਨ ਲੱਗਾ ਹਾਂ। ਪਿਛਲੀ ਰਾਤ ਲੜਕੀ ਪੈਦਾ ਵਾਰੇ ਹੋਈ, ਚਿਹਰਾ ਚਮਕਦਾ ਚੰਨ ਮਿਸਾਲ ਮੀਆਂ। ਪਿਛਲੀ ਰਾਤ ਲੜਕੀ ਪੈਦਾ ਵਾਰੇ ਹੋਈ, ਚਿਹਰਾ ਚਮਕਦਾ ਚੰਨ ਮਿਸਾਲ ਮੀਆਂ। ਫਜ਼ਲ ਸ਼ਾਹ ਸੋਹਣੀ ਉਸ ਦਾ ਨਾਮ ਰੱਖਣ, ਸੋਹਣੀ ਵੇਖ ਕੇ ਹੁਸਨ ਕਮਾਲ ਮੀਆਂ, ਸੋਹਣੀ ਵੇਖ ਕੇ ਹੁਸਨ ਕਮਾਲ ਮੀਆਂ। ਦੂਜੇ ਵਰੇ ਦੀ ਸੋਹਣੀ ਤੁਰਨ ਲੱਗੀ, ਦੂਜੇ ਵਰੇ ਦੀ ਸੋਹਣੀ ਤੁਰਨ ਲੱਗੀ, ਕਰੇ ਨਾਲ ਇਸ਼ਾਰਤਾਂ ਗੱਲ ਮੀਆਂ। ਜੇਕਰ ਗੱਲ ਕਰਦੀ ਲੱਖ ਵਲ ਪੈਂਦੇ, ਜੇਕਰ ਗੱਲ ਕਰਦੀ ਲੱਖ ਵਲ ਪੈਂਦੇ, ਅਜੇ ਗੱਲਾਂ ਦਾ ਨਹੀਂ ਸੀ ਵਲ ਮੀਆਂ, ਅਜੇ ਗੱਲਾਂ ਦਾ ਨਹੀਂ ਸੀ ਵਲ ਮੀਆਂ। ਵਰੇ ਤੀਸਰੇ ਦੀ ਜਾ ਹੋਈ ਸੋਹਣੀ, ਮੂੰਹੋਂ ਗੱਲ ਕਰਦੀ ਨਾਲ ਪਿਆਰ ਮੀਆਂ। ਕਦੇ ਨਾਲ ਕੁੜੀਆਂ ਬਹਿ ਕੇ ਖੇਡਦੀ ਸੀ, ਕਦੇ ਰੋ ਪੈਂਦੀ ਜ਼ਾਰੋ ਜ਼ਾਰ ਮੀਆਂ, ਕਦੇ ਰੋ ਪੈਂਦੀ ਜ਼ਾਰੋ ਜ਼ਾਰ ਮੀਆਂ। ਚੌਥੇ ਵਰੇ ਸਦਾਏ ਸੁਨਿਆਰ ਤਾਈ, ਮਾਂ ਨੱਕ ਤੇ ਕੰਨ ਵਿਨਾਵਦੀ ਸੀ। ਵਰੇ ਪੰਜਵੇਂ ਚੁੰਡੀਆਂ ਸੋਹਣੀ ਦੀਆਂ, ਮਾਂ ਗੁੰਦ ਕੇ ਖੂਬ ਸਵਾਰੀਆਂ ਨੇ। ਗਲ ਪਾ ਕੁੜਤੀ ਉੱਤੇ ਦੇ ਚੁੰਨੀ, ਫੌਜਾਂ ਹੁਸਨ ਦੇ ਮੁਲਕ ਤੇ ਚਾੜੀਆਂ ਨੇ। ਵਰੇ ਛੇਵੇਂ ਦੀ ਗੁੱਡੀਆਂ ਖੇਡਦੀ ਸੀ, ਸੱਦ ਪਿਆਰੀਆਂ ਅਹਿਲ ਸਹੇਲੀਆਂ ਨੂੰ, ਲੈ ਕੇ ਬੈਠਦੀ ਬਹੁਤ ਪਿਆਰ ਸੇਤੀ ਸ਼ੀਸ਼ ਮਹਿਲ ਦੇ ਵਿੱਚ ਅਕੇਲੀਆਂ ਨੂੰ, ਸ਼ੀਸ਼ ਮਹਿਲ ਦੇ ਵਿੱਚ ਅਕੇਲੀਆਂ ਨੂੰ। ਵਰੇ ਸੱਤਵੇਂ ਪੜ੍ਹੇ ਕੁਰਾਨ ਸੋਹਣੀ, ਨਾਲ ਨੇਕ ਜ਼ੁਬਾਨ ਸ਼ਫਾ ਮੀਆਂ, ਐਨ ਹੇ ਹਮਜ਼ਾ ਹੋਰ ਹਰਫ ਸਾਰੇ, ਕਰੇ ਨਾਲ ਤਰੀਕ ਅਦਾ ਮੀਆਂ। ਸਬਕ ਯਾਦ ਕਰਕੇ ਬੀਬੀ ਆਪਣੀ ਨੂੰ, ਸਬਕ ਯਾਦ ਕਰਕੇ ਬੀਬੀ ਆਪਣੀ ਨੂੰ, ਦੇਵੇ ਨੇਕ ਜ਼ੁਬਾਨ ਸੁਣਾ ਮੀਆਂ। ਫਜ਼ਲ ਸ਼ਾਹ, ਫਜ਼ਲ ਸ਼ਾਹ ਸੋਹਣੀ ਇੱਕ ਸਾਲ ਅੰਦਰ ਲਿਆ ਕੁੱਲ ਕੁਰਾਨ ਮੁਕਾ ਮੀਆਂ, ਲਿਆ ਕੁੱਲ ਕੁਰਾਨ ਮੁਕਾ ਮੀਆਂ। ਨੌਵੇਂ ਵਰੇ ਸੀ ਹੁਸਨ ਨੇ ਚਮਕ ਮਾਰੀ, ਹੂਰਾਂ ਜਨਤੀ ਦੇਖ ਸ਼ਰਮਾਉਣ ਮੀਆਂ। ਇੱਕੋ ਹਾਣ ਪਿਸਤਾਨ ਪਠਾਣ ਦੋਵੇਂ, ਇੱਕੋ ਹਾਣ ਪਿਸਤਾਨ ਪਠਾਣ ਦੋਵੇਂ, ਬੈਠੇ ਪਕੜ ਕੇ ਤੀਰ ਕਮਾਣ ਮੀਆਂ। ਮਿਰਗ ਦੇਖ ਕੇ ਅੱਖੀਆਂ ਸੋਹਣੀਆਂ ਨੂੰ, ਮਿਰਗ ਦੇਖ ਕੇ ਅੱਖੀਆਂ ਸੋਹਣੀਆਂ ਨੂੰ, ਫਿਰਨ ਜੰਗਲਾਂ ਵਿੱਚ ਹੈਰਾਨ ਮੀਆਂ। ਫਜ਼ਲ ਮੁਖ ਤੇ ਖਾਲ ਸਿਆਹ ਹਬਸ਼ੀ, ਗੋਇਆ ਚੀਨ ਦਾ ਸੀ ਨਿਗਹਿਬਾਨ ਮੀਆਂ, ਗੋਇਆ ਚੀਨ ਦਾ ਸੀ ਨਿਗਹਿਬਾਨ ਮੀਆਂ। ਦੋਸਤੋ, ਪਿਸਤਾਨ ਦਾ ਅਰਥ ਹੁੰਦਾ ਏ ਇਸਤਰੀ ਦੀ ਛਾਤੀ, ਖਾਲ ਸਿਆਹ ਦਾ ਅਰਥ ਹੁੰਦਾ ਏ ਕਾਲਾ ਤਿਲ। ਦਸਵੇਂ ਵਰੇ ਚੜਾਵਦੀ ਦਸਤ ਵੰਗਾ, ਚਾਂਦੀ ਸੋਨਿਓ ਰੰਗ ਸਵਾਰੀਆਂ ਨੂੰ, ਕਦੇ ਓੜਨੀ ਲੈ ਕਪੂਰ ਧੂੜੀ, ਕਦੇ ਓੜਨੀ ਲੈ ਕਪੂਰ ਧੂੜੀ, ਕਦੀ ਜੋੜਦੀ ਨਾਲ ਫੁਲਕਾਰੀਆਂ ਨੂੰ। ਵਰੇ ਬਾਰਵੇਂ ਵਿੱਚ ਪਰਿਵਾਰ ਸੋਹਣੀ, ਵਰੇ ਬਾਰਵੇਂ ਵਿੱਚ ਪਰਿਵਾਰ ਸੋਹਣੀ, ਜਿਵੇਂ ਚੌਦਵੀਂ ਚੰਦ ਪਰਿਵਾਰ ਬੇਲੀ, ਤ੍ਰਿੰਜਣ ਵਿੱਚ ਬੈਠ ਸਹੇਲੀਆਂ ਨਾਲ ਸੋਹਣੀ, ਪੈਣ ਚਰਖਿਆਂ ਦੇ ਘੁੰਮਘਾਰ ਬੇਲੀ, ਪੈਣ ਚਰਖਿਆਂ ਦੇ ਘੁੰਮਘਾਰ ਬੇਲੀ। ਦੋਸਤੋ, ਸ਼ਾਇਰ ਫਜ਼ਲ ਸ਼ਾਹ ਸੋਹਣੀ ਦੇ ਹੁਸਨ ਦੀ ਤਾਰੀਫ ਆਪਣੇ ਸ਼ਬਦਾਂ ਵਿੱਚ ਇੰਜ ਬਿਆਨ ਕਰਦੇ ਨੇ। ਉਹਦੇ ਨੈਣ ਕੁਸੰਬੇ ਦੇ ਰੰਗ ਆਹੇ, ਸੁਰਮਾ ਪਾਵਦੀ ਖੂਨ ਗੁਜ਼ਾਰਿਆਂ ਨੂੰ, ਸੁਰਮਾ ਪਾਵਦੀ ਖੂਨ

ਗੁਜ਼ਾਰਿਆਂ ਨੂੰ ਨੱਕ ਵਾਂਗ ਤਲਵਾਰ ਦੀ ਧਾਰ ਆਹਾ ਪਾਏ ਧਾੜ ਹਜ਼ਾਰ ਵਿਚਾਰਿਆਂ ਨੂੰ ਮੱਥਾ ਚੌਦਵੀਂ ਰਾਤ ਦਾ ਚੰਨ ਆਹਾ ਸੂਰਜ ਕਰੇ ਕੁਰਬਾਨ ਸਿਤਾਰਿਆਂ ਨੂੰ ਫਜ਼ਲ ਖਾਸ ਤਸਵੀਰ ਕਸ਼ਮੀਰ ਦੀ ਸੀ ਫਜ਼ਲ ਖਾਸ ਤਸਵੀਰ ਕਸ਼ਮੀਰ ਦੀ ਸੀ ਰਹੇ ਹੋਸ਼ ਨਹੀਂ ਦੇਖਣ ਹਾਰਿਆਂ ਨੂੰ ਹੋਠ ਲਾਲ ਸੂਹੇ ਵਾਂਗ ਲਾਲ ਰੱਤੇ ਹੋਠ ਲਾਲ ਸੂਹੇ ਵਾਂਗ ਲਾਲ ਰੱਤੇ ਲਾਲ ਵੇਖ ਸ਼ਰਮਾਵਦੇ ਲਾਲੀਆਂ ਨੂੰ ਵਾਲਾ ਵਾਲੀਆਂ ਉਸ ਦੀਆਂ ਵਾਲੀਆਂ ਨੇ ਵਾਲਾ ਵਾਲੀਆਂ ਉਸ ਦੀਆਂ ਵਾਲੀਆਂ ਨੇ ਲਿਆ ਲੁੱਟ ਜਹਾਨ ਦੇ ਵਾਲੀਆਂ ਨੂੰ ਲਿਆ ਲੁੱਟ ਜਹਾਨ ਦੇ ਵਾਲੀਆਂ ਨੂੰ ਵਲਵਲ ਪੇਚ ਸਵਾਰ ਦੀ ਮੁਖੜੇ ਤੇ ਵਲਵਲ ਪੇਚ ਸਵਾਰ ਦੀ ਮੁਖੜੇ ਤੇ ਲੋਕ ਨਾਗ ਸੱਦਣ ਜ਼ੁਲਫਾਂ ਕਾਲੀਆਂ ਨੂੰ ਲੋਕ ਨਾਗ ਸੱਦਣ ਜ਼ੁਲਫਾਂ ਕਾਲੀਆਂ ਨੂੰ ਫਜ਼ਲ ਬਾਣ ਚਲਾਣ ਸਿਖਾਵਦੀ ਸੀ ਅੱਖੀਂ ਕਾਲੀਆਂ ਤੇ ਮਤਵਾਲੀਆਂ ਨੂੰ।

ਦੋਸਤੋ ਉਧਰ ਬਲਖ ਬੁਖਾਰਾ ਉਸ ਦੇ ਵਿੱਚ ਅਲੀ ਨਾਮੀ ਸੌਦਾਗਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਇੱਜ਼ਤ ਬੇਗ ਰੱਖਿਆ ਗਿਆ। ਅਮੀਰ ਮਾਂ ਬਾਪ ਨੇ ਇਸ ਬੱਚੇ ਦਾ ਪਾਲਣ ਪੋਸ਼ਣ ਸ਼ਹਿਜ਼ਾਦਿਆਂ ਵਾਂਗ ਕੀਤਾ। ਉਹ ਜਦੋਂ ਜਵਾਨ ਹੋਇਆ ਤਾਂ ਆਪਣੇ ਬਾਪ ਅਲੀ ਨਾਲ ਵਪਾਰ ਵਿੱਚ ਹੱਥ ਵਟਾਉਣ ਲੱਗਾ। ਇੱਕ ਦਿਨ ਉਹ ਆਪਣੇ ਮਾਂ ਪਿਓ ਕੋਲੋਂ ਇਜਾਜ਼ਤ ਲੈ ਕੇ ਵਪਾਰ ਦੇ ਆਸ਼ੇ ਨਾਲ ਹਿੰਦੁਸਤਾਨ ਆਇਆ ਤੇ ਕੁਝ ਦਿਨ ਦਿੱਲੀ ਠਹਿਰ ਕੇ ਉਸਨੇ ਗੁਜਰਾਤ ਸ਼ਹਿਰ ਦੇ ਵਿੱਚ ਆ ਪੜਾ ਕੀਤਾ। ਉਸਦਾ ਗੁਲਾਮ ਇੱਕ ਦਿਨ ਕੁਝ ਬਰਤਨ ਖਰੀਦ ਕੇ ਲਿਆਇਆ ਤੇ ਉਸਨੇ ਤੁੱਲੇ ਘੁਮਿਆਰ ਦੀ ਧੀ ਸੋਹਣੀ ਦੀ ਇੰਨੀ ਤਾਰੀਫ ਕੀਤੀ ਕਿ ਇੱਜ਼ਤ ਬੇਗ ਭਾਂਡੇ ਖਰੀਦਣ ਦੇ ਬਹਾਨੇ ਤੁੱਲੇ ਦੀ ਦੁਕਾਨ ਤੇ ਜਾ ਪਹੁੰਚਿਆ। ਉਹਦੇ ਦੇਖਦੇ ਸਾਰ ਹੀ ਸੋਹਣੀ ਦੇ ਹੁਸਨ ਤੇ ਉਹ ਮੋਹਿਤ ਹੋ ਗਿਆ ਅਤੇ ਉਹਨੂੰ ਵੇਖਣ ਲਈ ਬੇਕਰਾਰ ਰਹਿਣ ਲੱਗਾ। ਉਹ ਸੋਹਣੀ ਨੂੰ ਵੇਖਣ ਲਈ ਭਾਂਡੇ ਖਰੀਦਣ ਦੇ ਬਹਾਨੇ ਰੋਜ਼ ਤੁੱਲੇ ਦੀ ਦੁਕਾਨ ਤੇ ਜਾਂਦਾ, ਇੱਕ ਇੱਕ ਭਾਂਡੇ ਨੂੰ ਚੁੱਕ ਕੇ ਉਹਦਾ ਭਾਅ ਪੁੱਛਦਾ ਤੇ ਸੋਹਣੀ ਨੂੰ ਰੀਝਾਂ ਨਾਲ ਤੱਕਦਾ ਰਹਿੰਦਾ। ਫੇਰ ਢੇਰ ਸਾਰੇ ਭਾਂਡੇ ਖਰੀਦ ਕੇ ਲੈ ਆਉਂਦਾ। ਹੁਣ ਇੱਜ਼ਤ ਬੇਗ ਦੇ ਘਰ ਦਾ ਅੰਦਰ ਬਾਹਰ ਦੋਸਤੋ ਭਾਂਡਿਆਂ ਨਾਲ ਹੀ ਭਰ ਗਿਆ ਸੀ। ਇੱਕ ਰੋਜ਼ ਗੁਲਾਮ ਨੂੰ ਸਾਧੇ ਆਖੇ, ਇੱਕ ਰੋਜ਼ ਗੁਲਾਮ ਨੂੰ ਸਾਧੇ ਆਖੇ, ਮੈਥੋਂ ਭਾਂਡੇ ਨਾਹ ਸਮਾਨ ਬੇਲੀ, ਬਹੁਤ ਨੇਕ ਸਲਾਹ ਗੁਲਾਮ ਦਿੱਤੀ, ਬਹੁਤ ਨੇਕ ਸਲਾਹ ਗੁਲਾਮ ਦਿੱਤੀ, ਕੱਢੀ ਵਿੱਚ ਗੁਜਰਾਤ ਦੁਕਾਨ ਬੇਲੀ, ਭਾਂਡੇ ਜੋੜ ਸਾਰੇ

ਪਾਲੋ ਪਾਲ ਰੱਖੇ, ਕਰਕੇ ਖੂਬ ਸਫਾ ਮਕਾਨ ਬੇਲੀ, ਭਾਂਡੇ ਵੇਚਣੇ ਕੁੱਲ ਫਰੇਬ ਆਹਾ, ਹੈ ਸੀ ਯਾਰ ਦੀ ਤਰਫ ਧਿਆਨ ਬੇਲੀ, ਨਿੱਤ ਇਸ ਬਹਾਨੜੇ ਦੇਖਦਾ ਸੀ, ਨਿੱਤ ਇਸ ਬਹਾਨੜੇ ਦੇਖਦਾ ਸੀ, ਜਿਹੜਾ ਯਾਰ ਲਾਇਆ ਸੀਨੇ ਬਾਣ ਬੇਲੀ, ਜਿਹੜਾ ਯਾਰ ਲਾਇਆ ਸੀਨੇ ਬਾਣ ਬੇਲੀ, ਦੇਖੋ ਇਸ਼ਕ ਦਾ ਵਣਜ ਵਪਾਰ ਯਾਰੋ, ਮਹਿੰਗੇ ਲਏ ਸਸਤੇ ਦੇਵੇ ਆਣ ਬੇਲੀ, ਇਸ ਘਾਟੜੇ ਨੂੰ ਲਾਹਾ ਜਾਣਦਾ ਸੀ, ਇਸ ਘਾਟੜੇ ਨੂੰ ਲਾਹਾ ਜਾਣਦਾ ਸੀ, ਅਕਲ ਇਸ਼ਕ ਦਾ ਵੈਰ ਪਛਾਣ ਬੇਲੀ, ਐਸਾ ਘਾਟੜਾ ਜਿਸ ਵੰਜਾਰੜੇ ਨੂੰ ਕਿਚਰਕ ਰਹਿਸੀਆ ਵਿੱਚ ਆਮਾਣ ਬੇਲੀ, ਕਿਚਰਕ ਰਹਿਸੀਆ ਵਿੱਚ ਆਮਾਣ ਬੇਲੀ। ਅਮਾਣ ਦਾ ਅਰਥ ਸਰੋਤਿਓ ਹੁੰਦਾ ਏ ਬਚਾਓ, ਹਿਫਾਜ਼ਤ। ਓੜਕ ਦਮ ਸਾਰੇ ਕੰਮ ਹੋਏ ਗਏ, ਓੜਕ ਦਮ ਸਾਰੇ ਕੰਮ ਹੋਏ ਗਏ, ਕੀਤੇ ਕੰਮ ਕਜ਼ਾ ਖਿਜ਼ਾਨ ਬੇਲੀ, ਉੱਕਾ ਖਾਣ ਜੋਗਾ ਪੱਲੇ ਨਾ ਰਿਹਾ, ਉੱਕਾ ਖਾਣ ਜੋਗਾ ਪੱਲੇ ਨਾ ਰਿਹਾ, ਸਭ ਟੁੱਟ ਗਏ ਮਾਣ ਤਾਣ ਬੇਲੀ, ਜਿਹੜੇ ਯਾਰ ਅਤੇ ਗਮਖਾਰ ਆਹੇ, ਸੈ ਭੀ ਹੋਏ ਗਏ ਖਾਰ ਜਾਣ ਬੇਲੀ, ਲਈ ਮਾਲਕਾਂ ਖੋ ਦੁਕਾਨ ਉਸਦੀ, ਲਈ ਮਾਲਕਾਂ ਖੋ ਦੁਕਾਨ ਉਸਦੀ, ਇੱਜ਼ਤ ਬੇਗ ਹੈ ਖੁੱਲਾ ਹੈਰਾਨ ਬੇਲੀ, ਘਰ ਯਾਰ ਦੇ ਕਿਹੜੇ ਤੌਰ ਜਾਵੇ, ਦਮਾ ਬਾਜ ਨਾ ਕੰਮ ਆਸਾਨ ਬੇਲੀ, ਦਮਾ ਬਾਜ ਨਾ ਕੰਮ ਆਸਾਨ ਬੇਲੀ, ਮੈਨੂੰ ਸ਼ਾਹ ਤੋਂ ਚਾ ਗਦਾਏ ਕੀਤਾ, ਮੈਨੂੰ ਸ਼ਾਹ ਤੋਂ ਚਾ ਗਦਾਏ ਕੀਤਾ, ਤੇਰੀਆਂ ਕੁਦਰਤਾਂ ਤੋਂ ਕੁਰਬਾਨ ਬੇਲੀ, ਤੇਰੀਆਂ ਕੁਦਰਤਾਂ ਤੋਂ ਕੁਰਬਾਨ ਬੇਲੀ। ਸਰੋਤਿਓ ਦਮ ਦਾ ਅਰਥ ਦੌਲਤ, ਕਜ਼ਾ ਦਾ ਮਤਲਬ ਹੁੰਦਾ ਏ ਤਕਦੀਰ ਰੱਬੀ ਹੁਕਮ, ਖਿਜ਼ਾਨ ਦਾ ਅਰਥ ਉਜਾੜਾ, ਤੇ ਗਦਾਏ ਦਾ ਅਰਥ ਹੁੰਦਾ ਏ ਦੋਸਤੋ ਫਕੀਰ। ਸਰੋਤਿਓ ਇੱਜ਼ਤ ਬੇਗ ਤੁੱਲੇ ਦੇ ਕੋਲ ਜਾ ਕੇ ਆਪਣੇ ਕੰਗਾਲ ਹੋ ਜਾਣ ਦੀ ਕਹਾਣੀ ਇਸ ਤਰ੍ਹਾਂ ਬਿਆਨ ਕਰਦਾ ਏ। ਇੱਜ਼ਤ ਬੇਗ ਕਮਾਲ ਦਲੀਲ ਸੇਤੀ, ਗਿਆ ਘਰ ਤੁੱਲੇ ਘੁਮਿਆਰ ਸਾਈ, ਰੋ ਰੋ ਕੁੱਲ ਮੁਸੀਬਤਾਂ ਜ਼ਾਹਰ ਕਰਦਾ, ਆਹੀ ਮਾਰ ਕੀਤਾ ਇਜ਼ਹਾਰ ਸਾਈ, ਜੋ ਕੁਝ ਮਾਲ ਆਹਾ ਚੋਰ ਘਿਨ ਗਏ, ਹੋਇਆ ਆਏ ਕੇ ਬਹੁਤ ਲਾਚਾਰ ਸਾਈ, ਪੱਲੇ ਦਿਰਮ ਦਿਨਾਰ ਦਾ ਨਾਮ ਨਾਹੀ, ਦਮਾ ਆਣ ਦਿੱਤੀ ਐਸੀ ਹਾਰ ਸਾਈ, ਐਪਰ ਦਿੱਤਿਆਂ ਬਾਜ ਪ੍ਰਤੀਤ ਨਾਹੀਂ, ਐਪਰ ਦਿੱਤਿਆਂ ਬਾਜ ਪ੍ਰਤੀਤ ਨਾਹੀਂ, ਜੋ ਕੁਝ ਤੁਧ ਤੋਂ ਲਿਆ ਉਧਾਰ ਸਾਈ, ਇਸ ਵਾਸਤੇ ਮੈਂ ਦਰਬਾਰ ਆਇਆ, ਕੋਈ ਦੱਸ ਦਿਓ ਮੈਨੂੰ ਘਰ ਸਾਈ, ਕੋਈ ਦੱਸ ਦਿਓ ਮੈਨੂੰ ਘਰ ਸਾਈ। ਦੋਸਤੋ ਤੁੱਲੇ ਨੂੰ ਇਹ ਸਭ ਕੁਝ ਸੁਣ ਕੇ ਇੱਜ਼ਤ ਬੇਗ ਤੇ ਬਹੁਤ ਤਰਸ ਆਉਂਦਾ ਏ। ਉਸ ਨੂੰ ਭਾਂਡੇ ਪਕਾਉਣ ਲਈ ਕੂੜਾ ਇਕੱਠਾ ਕਰਨ ਦਾ ਕੰਮ ਦਿੰਦਾ ਏ, ਤੇ ਫੇਰ ਉਸ ਦੇ ਕੰਮ ਤੋਂ ਖੁਸ਼ ਹੋ ਕੇ ਆਪਣੀਆਂ ਮੱਝਾਂ ਚਰਾਉਣ ਤੇ ਰੱਖ ਲੈਂਦਾ ਏ, ਤੇ ਇਸ ਤਰ੍ਹਾਂ ਸਰੋਤਿਓ ਇੱਜ਼ਤ ਬੇਗ ਮਹੀਂ ਵਾਲ ਬਣ ਜਾਂਦਾ ਏ।

ਸਰੋਤਿਓ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ, ਮਮਤਾ ਅਰੋੜਾ, ਰਮਾ ਸ਼ਰਮਾ ਤੇ ਸੁਖਮਾਨ ਸਿੰਘ ਜੀ ਨੂੰ ਆਪਣਾ ਵਿਰਸਾ, ਆਪਣਾ ਸੱਭਿਆਚਾਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ, ਰਮਾ ਸ਼ਰਮਾ ਜੀ ਤੇ ਸੁਖਮਾਨ ਸਿੰਘ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅਧੀਨ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਅਤੇ ਇਸ ਵਿੱਚ ਅੱਜ ਤੁਸੀਂ ਸੁਣਿਆ ਫਜ਼ਲ ਸ਼ਾਹ ਦਾ ਲਿਖਿਆ ਸ਼ਾਹਕਾਰ ਸੋਹਣੀ ਮਹੀਵਾਲ ਭਾਗ ਪਹਿਲਾ। ਵਾਚਕ ਨਿਰਮਾਤਾ ਨਿਰਦੇਸ਼ਕ ਸਨ ਸ਼੍ਰੀ ਬਲਜੀਤ ਸ਼ਰਮਾ ਅਤੇ ਸੰਪਾਦਨ ਮਮਤਾ ਅਰੋੜਾ।
1: ਮੈਡੀਕਲ ਨਾਨ ਮੈਡੀਕਲ ਸੀ ਐਸ ਐਮ ਬੀ ਸੀ ਏ ਬੀ ਬੀ ਏ ਬੀ ਲਿਬ ਪੀਜੀ ਡੀ ਸੀ ਏ ਪੀ ਜੀ ਡੀ ਇਨ ਯੋਗਾ ਪੀ ਜੀ ਡੀ ਇਨ ਬੈਂਕਿੰਗ ਅਤੇ ਇੰਸ਼ੋਰੈਂਸ ਪੀ ਜੀ ਡੀ ਇਨ ਵੈਬ ਡਿਜ਼ਾਇਨ ਐਮ ਏ ਇੰਗਲਿਸ਼ ਹਿੰਦੀ ਅਤੇ ਪੰਜਾਬੀ ਐਮ ਕੋਮ ਐਮ ਐਸ ਸੀ ਮੈਥਸ ਐਮ ਐਸ ਸੀ ਆਈ ਟੀ ਐਮ ਬੀ ਏ ਐਮ ਸੀ ਏ ਐਮ ਐਸ ਸੀ ਫੈਸ਼ਨ ਡਿਜ਼ਾਇਨਿੰਗ ਅਤੇ 4 ਸਾਲਾ ਬੀ ਏ ਬੀ ਐਡ ਆਈ ਟੈਕ ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ ਕੰਪੀਟੀਸ਼ਨ ਸੈੱਲ ਐਨ ਈ ਪੀ ਅਨੁਸਾਰ 3 ਅਤੇ 4 ਸਾਲਾ ਯੂ ਜੀ ਪ੍ਰੋਗਰਾਮ ਹਰ ਵਰਗ ਲਈ ਸਕਾਲਰਸ਼ਿਪ ਸਕੀਮ। ਵਧੇਰੇ ਜਾਣਕਾਰੀ ਲਈ ਐਸ ਐਸ ਟੀ ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 94 151 57 848 ਅਤੇ 98 720 65 150।
2: एक प्रकार से पीएम जय अब गरीबों की जय बन गई है।

ਮੁਲਾਕਾਤੀ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ।

ਹਰਭਜਨ ਮਾਨ ਦੇ ਇਸ ਖੂਬਸੂਰਤ ਗੀਤ ਦੇ ਨਾਲ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਨੂੰ ਸਮਾਪਤ ਕਰਨ ਦੀ। ਨਮਸਕਾਰ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:19 ਅਤੇ 32 ਸਕਿੰਟ ਅਤੇ ਸਮਾਂ ਹੋ ਗਿਆ ਹੈ ਪ੍ਰਦੇਸ਼ੀ ਖਬਰਾਂ ਦਾ। ਤਾਂ ਆਓ ਸੁਣਦੇ ਹਾਂ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਥੋੜ੍ਹਾ ਜਿਹਾ ਇੰਤਜ਼ਾਰ।

0: ਥੀਏਟਰ ਵਿਖੇ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਭਾਰਤ ਦੀ ਹਿੰਮਤ, ਰਾਸ਼ਟਰੀ ਸਵੈਮਾਨ ਤੇ ਇਸ ਦੇ ਜਵਾਨਾਂ ਦੀ ਸਰਵਉੱਚ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਹਮੇਸ਼ਾ ਸਭ ਤੋਂ ਚੁਣੌਤੀਪੂਰਨ ਹਾਲਾਤ ਵਿਚ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਹਥਿਆਰਬੰਦ ਸੈਨਾਵਾਂ ਦਾ ਰਿਣੀ ਰਹੇਗਾ।
1: और मैं सोचता हूँ इस कार्यक्रम के द्वारा उस समय उस कारगिल की विजय यात्रा में जिन लोगों का भी सहयोग, बलिदान और संघर्ष रहा, उसको देश याद करे, उसको नमन करे और उससे प्रेरणा लेकर के मतलब भविष्य में भी भारत के हर काम में हर व्यक्ति अपनी अपनी जगह प्रयास करे, क्योंकि देश का मान के साथ ही हमारा मान है।
0: ਉਨ੍ਹਾਂ ਕਿਹਾ ਕਿ ਕਾਰਗਿਲ ਨਾਇਕਾਂ, ਵੀਰ ਨਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਨੂੰ ਉਨ੍ਹਾਂ ਦੇ ਜੰਗ ਸਮੇਂ ਦੇ ਤਜਰਬਿਆਂ ਨੂੰ ਸੁਣ ਕੇ ਹਰ ਭਾਰਤੀ ਨੂੰ ਮਾਣ ਮਹਿਸੂਸ ਹੁੰਦੈ। ਦਹਿਸ਼ਤਗਰਦੀ ਅਤੇ ਹਮਲੇ ਖਿਲਾਫ਼ ਭਾਰਤ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ ਰਾਜਪਾਲ ਨੇ ਕਿਹਾ ਕਿ ਦੇਸ਼ ਸ਼ਾਂਤੀ ਚਾਹੁੰਦਾ ਹੈ ਪਰ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਕਿਸੇ ਵੀ ਖਤਰੇ ਦਾ ਹਮੇਸ਼ਾ ਫੈਸਲਾਕੁੰਨ ਜਵਾਬ ਦੇਵੇਗਾ। ਉਨ੍ਹਾਂ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਹਿੰਮਤ ਤੇ ਅਨੁਸ਼ਾਸਨ ਤੋਂ ਪ੍ਰੇਰਣਾ ਲੈਣ ਤੇ ਰਾਸ਼ਟਰੀ ਏਕਤਾ, ਅਖੰਡਤਾ ਤੇ ਨਿਸਵਾਰਥ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ। ਸਾਬਕਾ ਸੈਨਾ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ, ਜਿਨ੍ਹਾਂ ਦੀ ਅਗਵਾਈ ਚ ਕਾਰਗਿਲ ਜੰਗ ਲੜੀ ਗਈ ਅਤੇ ਜਿੱਤੀ ਗਈ, ਵਿਸ਼ੇਸ਼ ਮਹਿਮਾਨ ਸਨ। ਕਾਰਗਿਲ ਜੰਗ ਦੇ ਨਾਇਕ ਪਰਮਵੀਰ ਚੱਕਰ ਨਾਲ ਸਨਮਾਨਿਤ ਸੇਵਾ ਮੁਕਤ ਕੈਪਟਨ ਯੋਗੇਂਦਰ ਸਿੰਘ ਯਾਦਵ, ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੈਪਟਨ ਵਿਕਰਮ ਬੱਤਰਾ, ਸੇਵਾ ਮੁਕਤ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਦੇ ਪਰਿਵਾਰਾਂ, ਕਈ ਵੀਰ ਨਾਰੀਆਂ ਅਤੇ ਸੀਨੀਅਰ ਫੌਜੀ ਸਾਬਕਾ ਸੈਨਿਕਾਂ ਨੂੰ ਰਾਸ਼ਟਰਪਤੀ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਨਿਵਾਸਿਆ ਗਿਆ। ਕਾਰਗਿਲ ਜੰਗ ਤੇ ਇਕ ਦਸਤਾਵੇਜ਼ੀ ਤੇ ਵੀਡੀਓ ਕਲਿਪ ਵੀ ਦਿਖਾਈ ਗਈ ਤੇ ਸੇਵਾ ਮੁਕਤ ਕਰਨਲ ਜਸਵਿੰਦਰ ਸਿੰਘ ਨੇ ਦੇਸ਼ ਭਗਤੀ ਸੰਗੀਤਕ ਸ਼ਰਧਾਂਜਲੀ ਭੇਟ ਕੀਤੀ। ਕਾਰਗਿਲ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦੇ ਚੱਲ ਰਹੇ ਘਰ ਘਰ ਗਣਨਾ ਗੇਟ ਦੌਰਾਨ ਨਿਰਧਾਰਤ ਸਮੇਂ ਤੋਂ ਪਹਿਲਾਂ ਗਣਨਾ ਫਾਰਮਾਂ ਦੀ 100% ਡਿਜੀਟਾਈਜੇਸ਼ਨ ਦਾ ਟੀਚਾ ਹਾਸਲ ਕਰਨ ਲਈ ਜ਼ਿਲ੍ਹਾ ਸੰਗਰੂਰ ਦੇ ਦਿੜਬਾ ਤੇ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਿਆਂ ਦੇ ਚੋਣ ਅਮਲੇ ਨੂੰ ਵਧਾਈ ਦਿੱਤੀ ਹੈ। ਜ਼ਿਲ੍ਹਾ ਚੋਣ ਅਧਿਕਾਰੀਆਂ, ERO ਅਤੇ BLO ਦੇ ਸਾਂਝੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸ਼੍ਰੀਮਤੀ ਮਿੱਤਰਾ ਨੇ ਕਿਹਾ ਕਿ ਇਹ ਅਹਿਮ ਉਪਲਬਧੀ ਉਨ੍ਹਾਂ ਦੀ ਲਗਨ ਤੇ ਮਿਸ਼ਨ ਮੋਡ ਚ ਉਨ੍ਹਾਂ ਦੀ ਕਾਰਜ ਕੁਸ਼ਲਤਾ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੀ 17 ਜੁਲਾਈ ਨੂੰ ਆਪਣੇ ਜਲੰਧਰ ਦੌਰੇ ਦੌਰਾਨ ਸ਼ੁਰੂ ਕੀਤੀ ਗਈ ਅੰਮ੍ਰਿਤਸਰ ਛੇਹਰਟਾ ਵਾਰਾਣਸੀ ਛੇਹਰਟਾ ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈਸ ਰੇਲ ਗੱਡੀ ਨੇ ਕੱਲ੍ਹ ਤੋਂ ਹਫ਼ਤੇ ਵਿਚ 3 ਵਾਰ ਆਪਣੀ ਨਿਯਮਿਤ ਸੇਵਾ ਸ਼ੁਰੂ ਕਰ ਦਿੱਤੀ ਹੈ। ਵਾਰਾਣਸੀ ਵਿਚ ਸੀਰ ਗੋਵਰਧਨਪੁਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਅਸਥਾਨ ਹੈ। ਪੰਜਾਬ ਨੂੰ ਉੱਤਰ ਪ੍ਰਦੇਸ਼ ਤੇ ਭਾਰਤ ਦੇ 2 ਸਭ ਤੋਂ ਸਤਿਕਾਰਤ ਅਧਿਆਤਮਿਕ ਤੇ ਸਭਿਆਚਾਰਕ ਕੇਂਦਰਾਂ ਅੰਮ੍ਰਿਤਸਰ ਤੇ ਵਾਰਾਣਸੀ ਨਾਲ ਸਿੱਧਾ ਜੋੜਨ ਵਾਲੀ ਇਹ ਰੇਲ ਗੱਡੀ ਹਰ ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਦੁਪਹਿਰ 2:05 ਤੇ ਛੇਹਰਟਾ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ ਤੇ 22 ਘੰਟੇ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਵਾਰਾਣਸੀ ਪਹੁੰਚੇਗੀ। ਵਾਰਾਣਸੀ ਤੋਂ ਹਰ ਵੀਰਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਵਾਪਸੀ ਯਾਤਰਾ ਤੇ ਇਹ ਰੇਲ ਗੱਡੀ ਸ਼ਾਮ 5:50 ਤੇ ਸ਼ੁਰੂ ਹੋਵੇਗੀ ਤੇ 21 ਘੰਟੇ ਦੀ ਯਾਤਰਾ ਦੇ ਸਮੇਂ ਤੋਂ ਬਾਅਦ ਸ਼ਾਮ 5:10 ਤੇ ਛੇਹਰਟਾ ਪਹੁੰਚੇਗੀ। ਇਸ ਰੇਲ ਗੱਡੀ ਵਿਚ ਕੁੱਲ 10 ਡੱਬੇ ਨੇ, ਜਿਨ੍ਹਾਂ ਵਿਚ 6 ਜਨਰਲ ਸੈਕਿੰਡ ਕਲਾਸ, 7 ਸਲੀਪਰ ਕਲਾਸ, 2 AC 3 ਟੀਅਰ ਤੇ 1 AC 2 ਟੀਅਰ ਡੱਬੇ ਸ਼ਾਮਲ ਨੇ। ਇਸ ਨਵੀਂ ਰੇਲ ਗੱਡੀ ਦੇ ਚੱਲਣ ਨਾਲ ਪੰਜਾਬ ਤੇ ਉੱਤਰ ਪ੍ਰਦੇਸ਼, ਖਾਸ ਕਰਕੇ ਵਾਰਾਣਸੀ ਦਰਮਿਆਨ ਯਾਤਰਾ ਕਰਨ ਵਾਲੇ ਸ਼ਰਧਾਲੂਆਂ, ਵਿਦਿਆਰਥੀਆਂ, ਕਾਰੋਬਾਰੀਆਂ ਤੇ ਹੋਰਨਾਂ ਮੁਸਾਫਰਾਂ ਲਈ ਸੁਵਿਧਾਜਨਕ, ਸੁਰੱਖਿਅਤ ਤੇ ਆਰਾਮਦਾਇਕ ਰੇਲ ਸੇਵਾ ਉਪਲਬਧ ਹੋਵੇਗੀ। ਉਧਰ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਮਾਲ ਟੋ ਆਟੋਆਈ ਵਿਚ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਪਹਿਲੀ ਵਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸੇਬਾਂ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਆਮ ਲੋਡ ਕੀਤੇ ਗਏ ਨੇ। ਡਿਵੀਜ਼ਨ ਦੇ ਨਿਰੰਤਰ ਉਪਰਾਲਿਆਂ ਤੇ ਵਪਾਰੀਆਂ ਨਾਲ ਬਿਹਤਰ ਤਾਲਮੇਲ ਨੇ ਜਲਦ ਖਰਾਬ ਹੋਣ ਵਾਲੇ ਇਨ੍ਹਾਂ ਫਲਾਂ ਦੀ ਰੇਲ ਆਵਾਜਾਈ ਨੂੰ ਕਾਫ਼ੀ ਉਤਸ਼ਾਹਿਤ ਕੀਤਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ 19 ਜੁਲਾਈ ਨੂੰ ਜੰਮੂ ਕਸ਼ਮੀਰ ਤੋਂ ਸੇਬਾਂ ਦੇ 97 ਡੱਬੇ ਅੰਮ੍ਰਿਤਸਰ ਤੋਂ ਕਟਿਹਾਰ ਭੇਜੇ ਗਏ ਸਨ, ਜਦਕਿ 18 ਜੁਲਾਈ ਨੂੰ ਸਹਾਰਨਪੁਰ ਤੋਂ ਅੰਬਾਂ ਦੇ 101 ਡੱਬੇ ਲੁਧਿਆਣਾ ਤੋਂ ਹਾਵੜਾ ਭੇਜੇ ਗਏ ਨੇ। ਇਕ ਵਿਸ਼ੇਸ਼ ਜਾਂਚ ਟੀਮ SIT ਨੇ ਅੱਜ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਸਾਲ 2015 ਦੇ ਬੈਬਲ ਕਲਾਂ ਅਤੇ ਕੋਟਕਪੂਰਾ ਬੇਅਦਬੀ ਨਾਲ ਸਬੰਧਤ ਗੋਲੀਬਾਰੀ ਮਾਮਲਿਆਂ ਦੇ ਸਬੰਧ ਵਿਚ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਬੇਅਦਬੀ ਮਾਮਲਿਆਂ ਨਾਲ ਜੁੜੀਆਂ ਗੋਲੀਬਾਰੀ ਘਟਨਾਵਾਂ ਦੀ ਜਾਂਚ ਕਰ ਰਹੀ SIT ਨੇ ਤਲਬ ਕੀਤਾ ਸੀ। ਸ੍ਰੀ ਬਾਦਲ ਨੇ ਪੁੱਛਗਿੱਛ ਦੇ ਵੇਰਵੇ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ 4ਵੀਂ ਵਾਰ ਹੈ ਜਦੋਂ ਉਨ੍ਹਾਂ ਨੂੰ SIT ਨੇ ਤਲਬ ਕੀਤਾ ਅਤੇ ਜਦੋਂ ਵੀ ਬੁਲਾਇਆ ਜਾਂਦਾ ਉਹ ਜਾਂਚ ਵਿਚ ਸ਼ਾਮਲ ਹੁੰਦੇ ਨੇ। ਪੰਜਾਬ ਵਿਚ ਕੱਲ੍ਹ ਹੋਈ ਫਾਰਮਾਸਿਸਟ ਅਫਸਰ ਭਰਤੀ ਪ੍ਰੀਖਿਆ ਦੌਰਾਨ ਇਕ ਵੱਡੇ ਹਾਈਟੈਕ ਅੰਤਰਰਾਜੀ ਧੋਖਾਧੜੀ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ। ਪੰਜਾਬ ਪੁਲਿਸ ਤੇ ਇਸ ਦੇ

0: ਕਾਊਂਟਰ ਇੰਟੈਲੀਜੈਂਸ ਵਿੰਗ ਨੇ ਤਿੰਨ ਜ਼ਿਲ੍ਹਿਆਂ ਫਰੀਦਕੋਟ, ਕੋਟਕਪੂਰਾ ਤੇ ਫਿਰੋਜ਼ਪੁਰ ਦੇ 25 ਪ੍ਰੀਖਿਆ ਕੇਂਦਰਾਂ ਤੇ ਤੇਜ਼ੀ ਨਾਲ ਤਾਲਮੇਲ ਵਾਲੀ ਕਾਰਵਾਈ ਕਰਦਿਆਂ ਸੰਗਠਿਤ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। 7 ਮੁੱਖ ਸਾਜ਼ਿਸ਼ਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਸਿੱਧੇ ਤੌਰ ਤੇ ਧੋਖਾਧੜੀ 'ਚ ਸ਼ਾਮਲ 28 ਉਮੀਦਵਾਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਪੁਲਿਸ ਨੇ ਧੋਖਾਧੜੀ ਲਈ ਵਰਤੇ ਗਏ ਪੈਨ ਕੈਮਰਿਆਂ ਦੇ ਨਾਲੋ ਨਾਲ 27 ਬੈਟਰੀ ਸੰਚਾਲਿਤ ਵਾਇਰਲੈਸ ਧੋਖਾਧੜੀ ਉਪਕਰਨ ਵੀ ਬਰਾਮਦ ਕੀਤੇ ਨੇ। ਇਹ ਉਲੰਘਣਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਅਸਲ ਸਮੇਂ 'ਚ ਹੋਈ। ਜਾਂਚ ਕਰਨ ਵਾਲਿਆਂ ਨੇ ਸਪਸ਼ਟ ਕੀਤਾ ਹੈ ਕਿ ਪ੍ਰਸ਼ਨ ਪੱਤਰ ਪਹਿਲਾਂ ਤੋਂ ਲੀਕ ਨਹੀਂ ਹੋਇਆ ਸੀ ਤੇ ਹੁਣ ਤੱਕ ਕਿਸੇ ਵੀ ਅਧਿਕਾਰੀ ਦੀ ਸ਼ਮੂਲੀਅਤ ਨਹੀਂ ਮਿਲੀ। ਹਾਲਾਂਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਸਾਰੀ ਕਾਰਵਾਈ ਦਾ ਮਾਸਟਰਮਾਈਂਡ ਫਾਜ਼ਿਲਕਾ ਦੇ ਸੰਤ ਕਬੀਰ ਪੋਲੀਟੈਕਨੀਕਲ ਕਾਲਜ ਦਾ ਇੱਕ ਕਰਮਚਾਰੀ ਗੁਰਮੀਤ ਸਿੰਘ ਹੈ। ਇਹ 7 ਮੁੱਖ ਸਾਜ਼ਿਸ਼ਕਾਰ ਪੈਨ ਕੈਮਰਾ ਸਕੈਨਰ ਰਾਹੀਂ ਵਟਸਐਪ ਤੇ ਪ੍ਰਸ਼ਨ ਪੱਤਰ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਕੰਮ ਕਰਨ ਲੱਗੇ ਤੇ ਇਹਨਾਂ ਨੇ ਲੱਖਾਂ ਰੁਪਏ ਵਿੱਚ ਅਦਾਇਗੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਵਾਲਾਂ ਦੇ ਜਵਾਬ ਭੇਜਣੇ ਸ਼ੁਰੂ ਕਰ ਦਿੱਤੇ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਅੱਜ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਈ, ਜਿਸ ਨਾਲ ਗਰਮੀ ਤੇ ਹੁਮਸ ਭਰੇ ਮੌਸਮ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ 'ਚ ਮੌਜੂਦਾ ਮੌਸਮ ਦੀ ਸਥਿਤੀ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ ਤੇ ਅਨੰਦਪੁਰ ਸਾਹਿਬ ਨੇ। ਜਲੰਧਰ, ਅੰਮ੍ਰਿਤਸਰ ਤੇ ਹੋਰਨਾਂ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਵੀ ਦਰਮਿਆਨੀ ਬਾਰਿਸ਼ ਹੋਈ ਹੈ। ਮੁਹਾਲੀ ਸਮੇਤ ਕੁਝ ਜ਼ਿਲ੍ਹਿਆਂ 'ਚ ਪਾਣੀ ਭਰ ਜਾਣ ਨਾਲ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਧਰ ਹਰਿਆਣਾ ਵਿੱਚ ਕਾਲਕਾ, ਪੰਚਕੂਲਾ, ਅੰਬਾਲਾ ਤੇ ਜਗਾਧਰੀ 'ਚ ਵੀ ਬਾਰਿਸ਼ ਹੋਈ। ਪੰਜਾਬ 'ਚ ਫਰੀਦਕੋਟ 41.9 ਡਿਗਰੀ ਸੈਲਸੀਅਸ, ਹਰਿਆਣਾ 'ਚ ਸਿਰਸਾ 37.3 ਡਿਗਰੀ ਸੈਲਸੀਅਸ ਤੇ ਚੰਡੀਗੜ੍ਹ 'ਚ 29.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੋਵਾਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀ ਸ਼ੁਰੂ ਕੀਤੀ ਗਈ ਅੰਮ੍ਰਿਤਸਰ ਵਾਰਾਣਸੀ ਐਕਸਪ੍ਰੈਸ ਰੇਲਗੱਡੀ ਨੇ ਕੱਲ੍ਹ ਤੋਂ ਹਫ਼ਤੇ 'ਚ 3 ਵਾਰ ਆਪਣੀ ਨਿਯਮਿਤ ਸੇਵਾ ਸ਼ੁਰੂ ਕੀਤੀ ਅਤੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਸਮਾਂ 6:30 ਅਤੇ ਹੁਣ ਪ੍ਰੋਗਰਾਮ ਦਾ ਸਮਾਂ ਹੋ ਗਿਆ ਯੁਵਾਣੀ ਦਾ ਅਤੇ ਲੈ ਕੇ ਹਾਜ਼ਰ ਨੇ ਸਹਿਜਪ੍ਰੀਤ ਕੌਰ ਅਤੇ ਸਿਮਰਨ ਕੌਰ।

0: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਸਹਿਜਪ੍ਰੀਤ ਕੌਰ ਤੇ ਮੇਰੇ ਨਾਲ ਨੇ ਮੇਰੀ ਸਾਥੀ
1: ਸਿਮਰਨ ਕੌਰ
0: ਤੇ ਤੁਸੀਂ ਸੁਣ ਰਹੇ ਹੋ ਜਮਾਨੇ ਦੀ ਉੱਚੀ ਉਡਾਨ ਨੌਜਵਾਨਾਂ ਦੀ ਆਵਾਜ਼ ਪ੍ਰੋਗਰਾਮ ਯੁਵਾਨੀ, ਜਿੱਥੇ ਗੱਲਾਂ ਕਰਾਂਗੇ ਅੱਜ ਕੱਲ੍ਹ ਚੱਲ ਰਹੇ ਸਿਲਸਿਲਿਆਂ ਬਾਰੇ ਅਤੇ ਨਵੇਂ ਵਿਚਾਰਾਂ ਬਾਰੇ, ਨਾਲ ਹੀ ਸੁਣਾਂਗੇ ਕੁਝ ਗੀਤ।
1: ਸਰੋਤਿਓ, ਜਿਵੇਂ ਕਿ ਸਾਨੂੰ ਪਤਾ ਹੈ ਕਿ ਬਰਸਾਤ ਦਾ ਮੌਸਮ ਆ ਗਿਆ ਹੈ, ਇੰਨੇ ਦਿਨੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ, ਫਲੈਸ਼ ਫਲੱਡ ਅਤੇ ਭੂਚਾਲ ਵਰਗੀਆਂ ਕੁਦਰਤੀ ਆਫਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਸਮੇਂ ਘਬਰਾਉਣ ਦੀ ਬਜਾਏ ਸਾਵਧਾਨੀਆਂ ਰੱਖਣ ਦੀ ਸਾਨੂੰ ਜ਼ਰੂਰਤ ਹੈ।
0: ਜੋ ਸਰੋਤੇ ਇਨ੍ਹਾਂ ਦਿਨੀ ਸਫ਼ਰ ਕਰਨ ਦੀ ਸੋਚ ਰਹੇ ਹਨ, ਉਹ ਰਵਾਨਾ ਹੋਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਅਤੇ ਆਪਣੇ ਰੂਟ ਦੀ ਸਥਿਤੀ ਜ਼ਰੂਰ ਚੈੱਕ ਕਰਨ। ਜੇ ਕਿਸੇ ਇਲਾਕੇ ਵਿੱਚ ਭਾਰੀ ਮੀਂਹ, ਫਲੈਸ਼ ਫਲੱਡ ਜਾਂ ਜ਼ਮੀਨ ਖਿਸਕਣ ਦੀ ਚੇਤਾਵਨੀ ਹੋਵੇ ਤਾਂ ਸਫ਼ਰ ਕਰਨਾ ਨਾ ਹੀ ਬਿਹਤਰ ਹੈ, ਤੇ ਸਫ਼ਰ ਦੇ ਦੌਰਾਨ ਵਹਿੰਦੇ ਪਾਣੀ ਦੇ ਵਿੱਚ ਗੱਡੀ ਜਾਂ ਪੈਦਲ ਲੰਘਣ ਦੀ ਕੋਸ਼ਿਸ਼ ਨਾ ਕਰੋ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰੋ।
1: ਸਰੋਤਿਓ, ਅੱਜ 20 ਜੁਲਾਈ ਹੈ ਤੇ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਚੰਦਰਮਾ ਦਿਵਸ। ਅੱਜ ਇਸ ਦਿਨ ਅਸੀਂ ਨਾ ਕਿ ਚੰਦਰਮਾ ਦੀ ਸੁੰਦਰਤਾ ਨੂੰ ਨਿਹਾਰਨ ਦੀ ਗੱਲ ਕਰਾਂਗੇ, ਬਲਕਿ ਮਨੁੱਖੀ ਹਿੰਮਤ, ਵਿਗਿਆਨ ਅਤੇ ਖੋਜ ਦੀ ਉਸ ਅਦਭੁਤ ਉਪਲਬਧੀ ਦੇ ਬਾਰੇ ਗੱਲ ਕਰਾਂਗੇ ਜਦੋਂ ਪਹਿਲੀ ਵਾਰ ਮਨੁੱਖ ਨੇ ਧਰਤੀ ਉੱਪਰ ਆਪਣਾ ਪੈਰ ਰੱਖਿਆ ਸੀ ਤੇ ਕਿਸੇ ਹੋਰ ਖੰਗੋਲੀ ਪਿੰਡ ਉੱਤੇ ਕਦਮ ਰੱਖਿਆ ਸੀ। 20 ਜੁਲਾਈ 1969 ਨੂੰ ਅਪੋਲੋ 11 ਮਿਸ਼ਨ ਰਾਹੀਂ ਮਨੁੱਖ ਨੇ ਪਹਿਲੀ ਵਾਰ ਚੰਦਰਮਾ ਤੇ ਕਦਮ ਰੱਖਿਆ। ਇਸ ਪਲ ਨੂੰ ਪੂਰੀ ਦੁਨੀਆ ਨੇ ਟੈਲੀਵਿਜ਼ਨ ਤੇ ਦੇਖਿਆ ਤੇ ਇਸ ਮਿਸ਼ਨ ਨੇ ਸਾਬਿਤ ਕੀਤਾ ਕਿ ਵਿਗਿਆਨ ਅਤੇ ਦ੍ਰਿੜ ਇਰਾਦੇ ਦੇ ਨਾਲ ਅਸੰਭਵ ਦਿਖਾਏ ਜਾਣ ਵਾਲੇ ਜਿਹੜੇ ਸੁਪਨੇ ਆ ਉਹ ਸਾਕਾਰ ਹੋ ਸਕਦੇ ਹਨ।

0: एसएसटी गर्ल्स कॉलेज अमरीक सिंह रोड बठिंडा विखे विजिट करो। कॉन्टैक्ट नंबर 9471-59121-9174-57-848-98-720-65-150।
1: प्रोग्राम योगवाणी दे विच आप सब दा फिर तो स्वागत है। श्रोतियो, अज असीं इक महान शख्सियत दा जन्मदिन मना रहे हां, जो कि भारत दीआं प्रसिद्ध न्याय मूर्तियां विचों इक साबका सुप्रीम कोर्ट जज जस्टिस आर भानुमती जी हन।
2: इन्हां दा जन्म 20 जुलाई 1955 नूं तमिलनाडु विच होया। बचपन तो ही पढ़ाई विच होशियार अते अनुशासित सन। इन्हां ने कानून दी सिख्या हासिल कीती। वकीली वजो इन्हां ने अपना करियर शुरू कीता अते अपनी काबिलियत दे सदका न्याय प्रणाली दे उच्चे अहुदे तक पहुंचे।
1: उन्हां ने तमिलनाडु दी हेठली अदालत तों अपना न्यायिक सफर शुरू कीता अते वख-वख अहुदियां ते सेवा निभाउण तों बाद मद्रास हाई कोर्ट दे जज बने। इस तों बाद ओह झारखंड दे हाई कोर्ट दे मुख जज भी रहे। साल 2014 विच उन्हां नूं भारत दे सुप्रीम कोर्ट दा जज नियुक्त कीता गया। ਇਹ ਉਹਨਾਂ ਦੇ ਲੰਬੇ ਇਮਾਨਦਾਰ ਅਤੇ ਸ਼ਾਨਦਾਰ ਨਿਆਇਕ ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਸੀ।
2: ਆਪਣੇ ਕਾਰਜਕਾਲ ਦੌਰਾਨ ਜਸਟਿਸ ਭਾਨੂਮਤੀ ਨੇ ਕਈ ਅਹਿਮ ਮਾਮਲਿਆਂ ਵਿੱਚ ਫੈਸਲੇ ਦਿੱਤੇ। ਉਹਨਾਂ ਦਾ ਮੰਨਣਾ ਸੀ ਕਿ ਕਾਨੂੰਨ ਅੱਗੇ ਹਰ ਵਿਅਕਤੀ ਬਰਾਬਰ ਹੈ ਅਤੇ ਨਿਆਂ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਪੱਖਪਾਤ ਤੋਂ ਬਿਨਾਂ ਹੋਣਾ ਚਾਹੀਦਾ ਹੈ। ਉਹਨਾਂ ਦੇ ਫੈਸਲਿਆਂ ਵਿੱਚ ਸੰਵਿਧਾਨ ਦੀ ਮਰਿਆਦਾ, ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਾਨੂੰਨ ਦੇ ਰਾਜ ਨੂੰ ਹਮੇਸ਼ਾ ਪਹਿਲ ਦਿੱਤੀ ਗਈ।
1: ਸਰੋਤਿਓ, ਇਸ ਦੇ ਨਾਲ ਹੀ ਅਸੀਂ ਇੱਕ ਹੋਰ ਮਹਾਨ ਸ਼ਖਸੀਅਤ ਦਾ ਜਨਮਦਿਨ ਮਨਾ ਰਹੇ ਹਾਂ। ਅਸੀਂ ਅੱਜ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਾਂ ਭਾਰਤੀ ਸਿਨੇਮਾ ਦੇ ਉਸ ਕਲਾਕਾਰ ਨੂੰ, ਜਿਸ ਨੇ ਆਪਣੀ ਅਦਾਇਗੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਵੱਖਰੀ ਪਹਿਚਾਣ ਬਣਾਈ ਹੈ। ਉਹਨਾਂ ਦਾ ਨਾਮ ਹੈ ਨਸੀਰੂਦੀਨ ਸ਼ਾਹ। 20 ਜੁਲਾਈ 1950 ਨੂੰ ਜਨਮੇ ਨਸੀਰੂਦੀਨ ਸ਼ਾਹ ਨੇ ਆਪਣੇ ਕਰੀਅਰ ਦੌਰਾਨ ਇਹ ਸਾਬਿਤ ਕੀਤਾ ਕਿ ਅਦਾਕਾਰੀ ਸਿਰਫ ਸੰਵਾਦ ਬੋਲਣ ਦਾ ਨਾਮ ਨਹੀਂ, ਸਗੋਂ ਕਿਰਦਾਰ ਨੂੰ ਜਿਉਣ ਦੀ ਕਲਾ ਹੈ। ਉਹਨਾਂ ਦੀ ਅਦਾਕਾਰੀ ਵਿੱਚ ਸਾਦਗੀ, ਗਹਿਰਾਈ ਅਤੇ ਸੱਚਾਈ ਦੀ ਝਲਕ ਮਿਲਦੀ ਹੈ, ਜਿਸ ਕਰਕੇ ਉਹ ਹਰ ਉਮਰ ਦੇ ਦਰਸ਼ਕਾਂ ਦੀ ਪਸੰਦੀਦਾ ਕਲਾਕਾਰ ਬਣ ਗਏ ਹਨ। ਉਹਨਾਂ ਨੇ ਕਲਾਕਾਰ ਵਜੋਂ ਕਦੇ ਵੀ ਲੋਕਪ੍ਰਿਯਤਾ ਨੂੰ ਮਕਸਦ ਨਹੀਂ ਬਣਾਇਆ, ਬਲਕਿ ਉਹ ਹਰ ਕਿਰਦਾਰ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ। ਉਹ ਸਿਰਫ ਫਿਲਮਾਂ ਤੱਕ ਹੀ ਸੀਮਿਤ ਨਹੀਂ ਰਹੇ, ਸਗੋਂ ਰੰਗਮੰਚ, ਟੈਲੀਵਿਜ਼ਨ 'ਤੇ ਵੀ ਉਹਨਾਂ ਨੇ ਆਪਣੀ ਛਾਪ ਛੱਡੀ ਹੈ। ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਕਈ ਸਨਮਾਨ ਪ੍ਰਾਪਤ ਹਨ, ਜਿਵੇਂ ਕਿ ਪਦਮ ਸ਼੍ਰੀ ਅਤੇ ਪਦਮ ਭੂਸ਼ਣ, ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਰਾਸ਼ਟਰੀ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ ਹਨ। ਆਓ ਸੁਣਦੇ ਹਾਂ ਇੱਕ ਗਜ਼ਲ, ਜਿਸ ਵਿੱਚ ਨਸੀਰੂਦੀਨ ਸ਼ਾਹ ਜੀ ਨੇ ਇੱਕ ਗਜ਼ਲ ਗਾਇਕ ਦੀ ਭੂਮਿਕਾ ਨਿਭਾਈ ਹੈ ਅਤੇ ਫਿਲਮ ਦਾ ਨਾਮ ਹੈ ਸਰਫਿਰੋਜ਼।

0: ਸਰੋਤਿਓ, ਅੱਜ ਅਸੀਂ 20 ਜੁਲਾਈ ਨੂੰ ਵਿਸ਼ਵ ਸ਼ਤਰੰਜ ਦਿਵਸ ਮਨਾ ਰਹੇ ਹਾਂ। ਵਿਸ਼ਵ ਸ਼ਤਰੰਜ ਦਿਵਸ ਦੇ ਮੌਕੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਮੈਂ ਅਤੇ ਮਨਦੀਪ ਰਜੌੜਾ ਜੀ ਨੇ ਇੱਕ ਮੁਲਾਕਾਤ ਰਿਕਾਰਡ ਕੀਤੀ ਹੈ ਪੰਜਾਬ ਸ਼ਤਰੰਜ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅੰਕੁਸ਼ ਕਥੂਰੀਆ ਜੀ ਦੇ ਨਾਲ। ਪੇਸ਼ ਹੈ ਇਹ ਰਿਕਾਰਡ ਕੀਤੀ ਹੋਈ ਮੁਲਾਕਾਤ।
1: ਅੰਕੁਸ਼ ਕਥੂਰੀਆ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਚ।
2: ਧੰਨਵਾਦ ਜੀ, ਮੈਂ ਤੁਹਾਡਾ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ।
1: ਅੰਕੁਸ਼ ਜੀ, ਅਸੀਂ ਅੱਜ ਦੇ ਇਸ ਖਾਸ ਦਿਨ ਬਾਰੇ ਜਾਣਨਾ ਚਾਹਾਂਗੇ ਕਿਉਂਕਿ ਮੁਕਾਬਲਤਨ ਬਾਕੀ ਖੇਡਾਂ ਦੇ ਸ਼ਤਰੰਜ ਬਾਰੇ ਅਜੇ ਵੀ ਸਾਡੇ ਮੁਲਕ ਦੇ ਕਈ ਸੂਬਿਆਂ 'ਚ ਤੇ ਕਈ ਹਿੱਸਿਆਂ 'ਚ ਇਸ ਬਾਰੇ ਜਾਗਰੂਕਤਾ ਘੱਟ ਹੈ, ਪਰ ਇਸ ਸੰਬੰਧੀ ਅੱਜ ਕੌਮਾਂਤਰੀ ਦਿਵਸ ਮਨਾਇਆ ਜਾ ਰਿਹਾ ਹੈ, ਅੱਜ ਵਰਲਡ ਚੈੱਸ ਡੇ ਹੈ, ਤਾਂ ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਇਹ ਦਿਨ ਕਦੋਂ ਤੋਂ ਮਨਾਇਆ ਜਾਣ ਲੱਗਿਆ ਤੇ ਥੋੜਾ ਬਹੁਤ ਇਸ ਗੇਮ ਬਾਰੇ ਯਾਨੀ ਕਿ ਸ਼ਤਰੰਜ ਬਾਰੇ ਵੀ ਸਾਨੂੰ ਦੱਸੋ।

0: ਬਿਲਕੁਲ ਜੀ, ਇਹ ਦਿਨ 20 ਜੁਲਾਈ 1924 ਨੂੰ ਇੰਟਰਨੈਸ਼ਨਲ ਚੈਸ ਫੈਡਰੇਸ਼ਨ ਹੈ ਜੋ ਆਪਣੀ ਫਿਡੇ
1: ਜੀ,
0: ਉਹਨਾਂ ਨੇ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਸੀਗਾ
1: ਜੀ,
0: ਤੇ ਉਸ ਟਾਈਮ ਇਸ ਦਿਨ ਦਾ ਨਾਮ ਕੁਛ ਹੋਰ ਰੱਖਿਆ ਗਿਆ ਸੀ, ਬਟ 1966 ਦੇ ਵਿੱਚ ਇਸ ਦਿਨ ਦਾ ਨਾਮ ਚੇਂਜ ਕਰਕੇ ਇੰਟਰਨੈਸ਼ਨਲ ਚੈਸ ਡੇ ਕਰ ਦਿੱਤਾ ਗਿਆ ਤੇ ਇਹ ਇਸ ਟਾਈਮ ਜਿਹੜਾ ਯੂਨੈਸਕੋ ਤੇ ਫਿਡੇ ਦਾ ਜੁਆਇੰਟ ਇਨੀਸ਼ੀਏਟਿਵ ਮੰਨਿਆ ਜਾਂਦਾ
1: ਤੇ
0: ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਕੱਠੇ ਹੀ ਸੈਲੀਬ੍ਰੇਟ ਕੀਤਾ ਜਾ ਰਿਹਾ ਨਾਮ।
1: ਤੁਸੀਂ ਸਰ ਸਾਨੂੰ ਇਹ ਦੱਸੋ ਕਿ ਇਹ ਗੇਮ ਜਿਹੜੀ ਹੈ ਇਹ ਖੇਡੀ ਕਿਵੇਂ ਜਾਂਦੀ ਹੈ, ਇਸ ਦੇ ਵਿੱਚ ਕਿੰਨੇ ਰਾਊਂਡ ਹੁੰਦੇ ਹੈ ਜਾਂ ਕੀ ਪ੍ਰੋਸੀਜਰ ਹੁੰਦਾ ਹੈਗਾ, ਕਿਉਂਕਿ ਇਹ ਇਨਡੋਰ ਗੇਮ ਹੈ ਤਾਂ ਇਸ ਦੇ ਜੋ ਗੇੜ ਹੁੰਦੇ ਨੇ ਇਹਦੇ ਵਿੱਚ ਜਾਂ ਮੈਚ ਹੁੰਦਾ ਹੈ ਜਿਹੜਾ, ਉਸ ਦੇ ਬਾਰੇ ਸਾਨੂੰ ਸਾਰੀ ਇਸ ਦੀ ਬਣਤਰ ਦੱਸ ਦਿਓ।
0: ਬਿਲਕੁਲ ਜੀ, ਇਹ ਨੰਬਰ ਆਫ ਪਲੇਅਰ ਦੇ ਉੱਤੇ ਡਿਪੈਂਡ ਕਰਦਾ ਜੀ ਕਿ ਕਿੰਨੇ ਨੰਬਰ ਆਫ ਪਲੇਅਰ ਹੈ, ਉਸ ਹਿਸਾਬ ਨਾਲ ਨੰਬਰ ਆਫ ਰਾਊਂਡਸ ਮੋਸਟ ਆਫ ਦਾ ਕੇਸਿਸ ਦੇ ਵਿੱਚ ਡਿਸਾਈਡ ਹੁੰਦੇ ਆ
1: ਜੀ।
0: ਬਟ ਕੁਝ ਟੂਰਨਾਮੈਂਟਸ ਦੇ ਵਿੱਚ ਪ੍ਰੀ ਡਿਸਾਈਡਡ ਟੂਰਨਾਮੈਂਟਸ ਹੈ, ਜਿਵੇਂ ਆਪਣੀ ਨੈਸ਼ਨਲ ਚੈਂਪੀਅਨਸ਼ਿਪ ਹੈ ਜਾਂ ਸਟੇਟ ਚੈਂਪੀਅਨਸ਼ਿਪਸ ਹੈ, ਉਹਦੇ ਵਿੱਚ ਨੰਬਰ ਆਫ ਐਂਟਰੀਜ਼ ਦੇ ਉੱਤੇ ਵੱਧ ਘੱਟ ਨਹੀਂ ਹੁੰਦੇ ਗੇ, ਜਿਵੇਂ ਅੰਡਰ 7 ਅੰਡਰ 9 ਕੈਟੇਗਰੀਜ਼ ਦੇ ਵਿੱਚ 9 ਰਾਊਂਡ ਕਰਵਾਏ ਜਾਂਦੇ ਆ ਅਤੇ ਵੱਡੀਆਂ ਕੈਟੇਗਰੀਜ਼ ਦੇ ਵਿੱਚ ਸਬ ਜੂਨੀਅਰ ਜੂਨੀਅਰ ਸੀਨੀਅਰ ਦੇ ਵਿੱਚ 11 ਰਾਊਂਡ ਕਰਵਾਏ ਜਾਂਦੇ ਆ
1: ਜੀ।
0: ਇਹ ਛੋਟੀਆਂ ਕੈਟੇਗਰੀਜ਼ ਦੇ ਵਿੱਚ ਇੱਕ ਦਿਨ ਦੇ ਵਿੱਚ 2 ਰਾਊਂਡ ਹੁੰਦੇ ਆ ਅਤੇ 5 ਦਿਨਾਂ ਦਾ ਟੂਰਨਾਮੈਂਟ ਹੀ ਹੁੰਦਾ ਹੈ ਨੈਸ਼ਨਲ ਲੈਵਲ ਤੇ। ਤੇ ਜਿਹੜੀਆਂ ਵੱਡੀਆਂ ਕੈਟੇਗਰੀਜ਼ ਦੇ ਵਿੱਚ ਇਹ ਰੋਜ਼ ਇੱਕ ਹੀ ਰਾਊਂਡ ਹੁੰਦਾ, ਟੂਰਨਾਮੈਂਟ 11 ਦਿਨਾਂ ਦਾ ਬਣ ਜਾਂਦਾ ਜੀ। ਤੇ ਇਹ ਸ਼ਤਰੰਜ ਖੇਡੀ ਕਿਵੇਂ ਜਾਂਦੀ ਹੈ, ਇਹਦੇ ਵਿੱਚ ਤਕਰੀਬਨ ਟੋਟਲ 32 ਪੀਸ ਹੁੰਦੇ ਆ ਜੀ, 64 ਸਕੇਅਰ ਹੁੰਦੇ ਆ ਆਪਣੇ, 32 ਬਲੈਕ ਸਕੇਅਰ, 32 ਵਾਈਟ ਸਕੇਅਰ ਤੇ 32 ਪੀਸ ਹੁੰਦੇ ਆ ਜੀ ਆਪਣੇ ਕੋਲ, 16 ਵਾਈਟ ਦੇ 16 ਬਲੈਕ ਦੇ, ਤੇ ਉਹਦੇ ਵਿੱਚ 8 ਪੋਨ ਤੇ ਬਾਕੀ 2 ਬਿਸ਼ਪ, 2 ਰੁੱਕ, 2 ਨਾਈਟ, ਕਿੰਗ, ਕੁਈਨ, ਦੋਨੇ ਪਾਸੇ ਸਿਮਿਲਰ ਪੀਸ ਹੀ ਹੁੰਦੇ ਆ। ਤੇ ਉਸ ਤੋਂ ਬਾਅਦ ਵਾਈਟ ਆਪਣੀ ਐਂਡ ਤੱਕ ਇਹ ਗੇਮ ਸ਼ੁਰੂ ਕਰਦਾ, ਓਪਨਿੰਗ ਕਰਦਾ, ਉਸ ਤੋਂ ਬਾਅਦ ਬਲੈਕ ਦੀ ਟਰਨ ਆਉਂਦੀ ਹੈ ਤੇ ਐਂਡ ਸੋਨ ਗੇਮ ਚੱਲਦੀ ਰਹਿੰਦੀ ਹੈ। ਇਸ ਗੇਮ ਦੇ ਵਿੱਚ ਜਿਹੜਾ ਖਿਡਾਰੀ ਦਾ ਟੀਚਾ ਹੁੰਦਾ ਚੈੱਕਮੇਟ ਕਰਨਾ ਰਹਿੰਦਾ, ਤੇ ਜਦੋਂ ਚੈੱਕਮੇਟ ਹੋ ਜਾਂਦੀ ਹੈ ਫਿਰ ਗੇਮ ਖਤਮ ਹੋ ਜਾਂਦੀ ਹੈ। ਗੇਮ ਖਤਮ ਡਰੋ ਨਾਲ ਵੀ ਹੋ ਸਕਦੀ ਹੈ ਤੇ ਡਰੋ ਕਈ ਵਾਰ ਸਕਿੱਲਮੇਟ ਹੋ ਜਾਂਦੀ ਹੈ ਜਾਂ ਐਗਰੀਮੈਂਟ ਨਾਲ ਪਲੇਅਰ ਡਰੋ ਕਰ ਦਿੰਦੇ ਕਿ ਉਹਨਾਂ ਨੂੰ ਲੱਗਦਾ ਕਿ ਕੋਈ ਰਿਜ਼ਲਟ ਪ੍ਰੋਡਿਊਸ ਨਹੀਂ ਹੋਏਗਾ ਗੇਮ ਦੇ ਵਿੱਚ, ਤੇ ਉਹ ਐਗਰੀ ਡਰੋ ਵੀ ਕਰ ਲੈਂਦੇ
1: ਜੀ। ਅਗਲਾ ਸਵਾਲ ਤੁਹਾਨੂੰ ਮੇਰੇ ਸਾਥੀ ਸਿਮਰਨ ਕਰਨਗੇ ਜੀ।
2: ਸਰ, ਜਿਹੜੀ ਸ਼ਤਰੰਜ ਦੀ ਖੇਡ ਹੈ ਇਹਦਾ ਕੀ ਭਵਿੱਖ ਜਾਂ ਕੀ ਸਕੋਪ ਹੈ ਤੇ ਇਹ ਸੰਸਾਰ ਪੱਧਰ ਤੇ ਕਿਹੜੀਆਂ ਕਿਹੜੀਆਂ ਖੇਡਾਂ ਵਿੱਚ ਸ਼ਾਮਿਲ ਹੈ?
0: ਸਿਮਰਨ, ਇਹ ਜਿਹੜੀ ਸ਼ਤਰੰਜ ਖੇਡ ਹੈ ਨਾ, ਇਹ ਵਰਲਡ ਚੈਂਪੀਅਨਸ਼ਿਪ ਇਹਦੀ ਹੁੰਦੀ ਹੈ। ਅੱਜ ਤੋਂ 4-5 ਸਾਲ ਪਹਿਲਾਂ ਏਸ਼ੀਅਨ ਗੇਮ ਦੇ ਵਿੱਚ ਵੀ ਪਾਈ ਗਈ ਸੀ, ਆਲਦੋ ਕਿ ਕੰਟੀਨਿਊ ਨਹੀਂ ਹੋ ਪਾਈ ਏਸ਼ੀਅਨ ਗੇਮ ਦੇ ਵਿੱਚ। ਕਾਮਨਵੈਲਥ ਗੇਮਸ ਤੁਹਾਨੂੰ ਪਤਾ ਹੋਣਾ 2030 ਦੇ ਵਿੱਚ ਗੁਜਰਾਤ ਹੋਸਟ ਕਰ ਰਿਹਾ ਹੈ ਤੇ ਸਾਡੇ ਉਹਦੇ ਲਈ ਪੂਰੇ ਐਫਰਟਸ ਹੈ ਕਿ ਅਸੀਂ ਇਹਦੇ ਉਹਨੂੰ ਗੇਮ ਨੂੰ ਆਪਣੀ ਸ਼ਤਰੰਜ ਨੂੰ ਉਸ ਦੇ ਵਿੱਚ ਵੀ ਇੰਕਲੂਡ ਕਰਾਈਏ। ਇਹ ਪੰਜਾਬ ਸਟੇਟ ਚੈਸ ਐਸੋਸੀਏਸ਼ਨ ਵੱਲੋਂ ਜੇ ਆਪਾਂ ਪੰਜਾਬ ਦੇ ਸਰੋਤਿਆਂ ਦੀ ਗੱਲ ਕਰੀਏ, ਉਹਨਾਂ ਨੂੰ ਦੱਸਣਾ ਚਾਹੁੰਦਾ ਗ੍ਰੇਡੇਸ਼ਨ ਦੇ ਵਿੱਚ ਆਉਂਦੀ ਹੈ ਗੇਮ। ਸਾਡੇ ਬਹੁਤ ਸਾਰੇ ਖਿਡਾਰੀ ਹੈ ਜਿਹੜੇ ਇਹ ਗੇਮ ਖੇਡ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਆ, ਜਿਹਨਾਂ ਦੀ ਸਟੇਟ ਲੈਵਲ ਤੇ, ਵਰਲਡ ਲੈਵਲ ਤੇ, ਨੈਸ਼ਨਲ ਲੈਵਲ ਤੇ ਪੋਜੀਸ਼ਨ ਹੈ, ਉਹਨਾਂ ਨੂੰ ਇਸ ਗੇਮ ਦੇ ਮੈਡਲ ਦੇ ਬੇਸ ਦੇ ਉੱਤੇ ਸਰਕਾਰੀ ਨੌਕਰੀਆਂ ਵੀ ਮਿਲ।
2: ਸਰ, ਇਹ ਜਿਹੜੀ ਖੇਡ ਹੈ ਇਹ ਕਿਹੜੇ ਕਿਹੜੇ ਵਰਗ ਦੇ ਵਿੱਚ ਖੇਡੀ ਜਾਂਦੀ ਹੈ ਤੇ ਘੱਟ ਤੋਂ ਘੱਟ ਕਿੰਨੀ ਉਮਰ ਦਾ ਬੱਚਾ ਜਿਹੜਾ ਇਹ ਖੇਡ ਖੇਡ ਸਕਦਾ?
0: ਇਹ ਗੇਮ ਦੇ ਵਿੱਚ ਜੇ ਮੈਂ ਘੱਟੋ ਘੱਟ ਉਮਰ ਦੀ ਗੱਲ ਕਰਾਂ, ਇਹਦੇ ਵਿੱਚ ਘੱਟ ਤੇ ਵੱਧ ਉਮਰ ਦੀ ਕੋਈ ਸੀਮਾ ਨਹੀਂ ਹੈ। ਸਾਡੇ ਕੋਲ ਵਰਲਡ ਦੇ ਵਿੱਚ ਰੇਟਡ ਪਲੇਅਰ 3 ਸਾਲਾਂ ਦਾ ਵੀ ਰੇਟਡ ਪਲੇਅਰ ਅਵੇਲੇਬਲ ਹੈ ਅਤੇ ਆਪਣੇ 90-95 ਸਾਲਾਂ ਦੇ 100 ਸਾਲ ਦੇ ਲੋਕ ਵੀ ਖੇਡ ਰਹੇ ਆ। ਪਰ ਜੇ ਆਪਾਂ ਓਫੀਸ਼ੀਅਲ ਟੂਰਨਾਮੈਂਟ ਕੈਟੇਗਰੀਜ਼ ਦੀ ਗੱਲ ਕਰੀਏ ਜੋ ਅਸੀਂ ਸਟੇਟ ਐਸੋਸੀਏਸ਼ਨ ਕਰਵਾਉਣੀ ਹੈ, ਉਹ ਹੈਗੇ ਅੰਡਰ 7, ਅੰਡਰ 9, ਅੰਡਰ 11, 13, 15, 17, 19, ਉਸ ਤੋਂ ਬਾਅਦ ਸੀਨੀਅਰ ਵੁਮੈਨ, ਸੀਨੀਅਰ ਮੈਨ, ਐਮੇਚਿਓਰ ਬਿਲੋ 1700-2300, ਇਹ ਕੈਟੇਗਰੀਜ਼ ਆ ਜਾਂਦੀ। ਚੈਸ ਦੇ ਵਿੱਚ ਅੰਡਰ 7 ਦੇ ਲਈ ਜੋ ਐਲੀਜੀਬਿਲਿਟੀ ਦਾ ਤੁਹਾਡਾ ਸਵਾਲ ਸੀ, ਉਹ 1 ਜਨਵਰੀ ਉਸ ਸਾਲ ਦੀ ਡੇਟ ਆਫ ਬਰਥ ਦੇ ਵਿੱਚ, ਮੰਨ ਲਓ ਅੱਜ ਹੁਣ 2026 ਚੱਲੀ ਜਾਂਦਾ, 2019 ਦੇ ਵਿੱਚ ਕਿਸੇ ਵੀ ਚਾਹੇ ਜੀ ਆਪਣੇ ਜਨਵਰੀ ਦਾ ਵਿੱਚ ਬੱਚਾ ਜੰਮਿਆ ਹੋਵੇ, ਉਹ ਜੁਲਾਈ ਦੇ ਵਿੱਚ ਵੀ ਅੰਡਰ 7 ਦਾ ਟੂਰਨਾਮੈਂਟ ਹੋ ਰਿਹਾ ਤਾਂ ਖੇਡ ਸਕਦਾ। ਅਸੀਂ 1 ਜਨਵਰੀ ਨੂੰ ਉਸ ਦੀ ਡੇਟ ਆਫ ਬਰਥ ਦੇਖਦੇ ਹਾਂ ਕਿੰਨੇ ਸਾਲਾਂ ਦਾ ਬੱਚਾ, ਤੇ 2019 ਬੋਰਨ ਅੰਡਰ 7 ਦੇ ਵਿੱਚ 26 ਦੇ ਵਿੱਚ ਖੇਡ ਸਕਦਾ ਜੀ।
2: ਠੀਕ ਹੈ,
0: ਤੇ 100 ਸੇਮ ਕੈਟੇਗਰੀਜ਼ ਨਾਲ ਅਸੀਂ ਕਾਊਂਟ ਕਰਦੇ ਹਾਂ।
2: ਸਰ, ਪੰਜਾਬ ਵਿੱਚ ਕਿਹੜੀਆਂ ਚੰਗੀਆਂ ਚੰਗੀਆਂ ਅਕੈਡਮੀਜ਼ ਜਾਂ ਕੋਚਿੰਗ ਹੈ ਜਿੱਥੇ ਇਹ ਗੇਮ ਜਿਹੜੀ ਸਿੱਖ ਸਕਦੇ ਹੈਗੇ ਬੱਚੇ?
0: ਬਿਲਕੁਲ ਜੀ, ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ, ਹਰ ਸ਼ਹਿਰ ਦੇ ਵਿੱਚ ਅਕੈਡਮੀਜ਼ ਅਵੇਲੇਬਲ ਹੈ, ਚੈਸ ਕਾਫੀ ਅੱਛੇ ਲੈਵਲ ਤੇ ਹੋ ਰਹੀ ਹੈ। ਪਰਟੀਕੁਲਰ ਜੇ ਸ਼ਹਿਰ ਵਾਈਜ ਮੈਂ ਗੱਲ ਕਰਾਂ, ਬਠਿੰਡਾ ਦੇ ਵਿੱਚ ਸਕੇਅਰ ਚੈਸ ਕਲੱਬ, ਸ਼ਤਰੰਜ ਚੈਸ ਘਰ, ਉਵੇਂ ਜਲੰਧਰ ਦੇ ਵਿੱਚ ਮਿਸਟਰ ਦਿਨੇਸ਼ ਵਗੈਰਾ ਜੋ ਕਿ

0: ਪਰ ਸਕੂਲ ਗੇਮਸ ਵੀ ਕਰਾਉਂਦੇ ਉਹ ਬਹੁਤ ਵਧੀਆ ਕੋਚਿੰਗ ਦੇ ਰਹੇ ਆ। ਅੰਮ੍ਰਿਤਸਰ ਦੇ ਵਿੱਚ ਮਿਸਟਰ ਰੋਹਿਤ ਸ਼ਰਮਾ ਹੈ, ਪਟਿਆਲਾ ਦੇ ਵਿੱਚ ਜਸਪ੍ਰੀਤ ਜੀ ਹੈ, ਲਲਿਤ ਜੀ ਹੈ, ਇਹ ਬਹੁਤ ਅੱਛੀ ਕੋਚਿੰਗ ਕਰ ਰਹੇ ਹੈ। ਫਿਰੋਜ਼ਪੁਰ ਦੇ ਵਿੱਚ ਮਿਸਟਰ ਪੰਕਜ ਸ਼ਰਮਾ ਬਹੁਤ ਵਧੀਆ ਕੋਚ ਅਵੇਲੇਬਲ ਹੈ। ਤਾਂ ਹਰ ਸ਼ਹਿਰ ਦੇ ਵਿੱਚ ਸਾਡੇ ਅੱਛੇ ਕੋਚਿਸ ਅਵੇਲੇਬਲ ਹੈ ਜੋ ਕਿ ਬੱਚਿਆਂ ਨੂੰ ਮੈਡਲਸ ਲਈ ਪ੍ਰੀਪੇਅਰ ਕਰ ਰਹੇ ਹੈ।
1: ਜੀ, ਇਹ ਤਾਂ ਬਹੁਤ ਵਧੀਆ ਗੱਲ ਹੈ। ਵਿਸ਼ਵ ਚੈਸ ਦਿਵਸ ਤੇ ਤੁਹਾਡਾ ਖਿਡਾਰੀਆਂ ਨੂੰ, ਮਾਪਿਆਂ ਨੂੰ ਕੀ ਸੰਦੇਸ਼ ਹੈ?
0: ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਹੁਤ ਅੱਛੀ ਚੀਜ਼ ਸ਼ੇਅਰ ਕਰਨਾ ਚਾਹਾਂਗਾ ਜੋ ਪੰਜਾਬ ਸਟੇਟ ਚੈਸ ਐਸੋਸੀਏਸ਼ਨ ਨੇ ਕੀਤੀ ਹੈ। ਵਿਸ਼ਵ ਚੈਸ ਦਿਵਸ ਦੇ ਉੱਤੇ ਅਸੀਂ ਅੱਜ ਐਥਲੀਟ ਕਮਿਸ਼ਨ ਜਾਂ ਨੋਮੀਨੇਸ਼ਨ ਨਹੀਂ ਹੈ, ਐਥਲੀਟ ਕਮਿਸ਼ਨ ਉਹ ਹੈ ਕਿ ਜੋ ਸਟੇਟ ਐਸੋਸੀਏਸ਼ਨ ਦੇ ਵਿੱਚ ਆਪਦੀ ਮਿਲ ਕੇ ਅਸੀਂ ਕੰਮ ਕਰ ਪਾਵਾਂਗੇ। ਖਿਡਾਰੀਆਂ ਦੇ ਕਈ ਵਾਰ ਕੰਸਰਨ ਹੁੰਦੇ ਸੀ ਪਹਿਲਾਂ, ਉਹ ਨਹੀਂ ਸੁਣਦੀਆਂ ਸੀ ਐਸੋਸੀਏਸ਼ਨ, ਜੋ ਖਿਡਾਰੀਆਂ ਦੇ ਕਈ ਵਾਰ ਕੰਪਲੇਂਟ ਰਹਿੰਦੀਆਂ ਸੀ। ਹੁਣ ਅਸੀਂ ਉਹ ਖਿਡਾਰੀਆਂ ਨੂੰ ਹੀ ਮੌਕਾ ਦਿੱਤਾ ਕਿ ਉਹ ਸੰਸਥਾ ਦਾ ਪਾਰਟ ਬਣਨ। ਅਸੀਂ ਉਹਦੇ ਵਿੱਚ ਅਸੀਂ 23 ਦੇ 23 ਜ਼ਿਲ੍ਹਿਆਂ ਤੋਂ ਨੋਮੀਨੇਸ਼ਨ ਮੰਗੀਆਂ ਕਿ 2-2 ਨੋਮੀਨੇਸ਼ਨ ਭੇਜੋ, ਦੋਵੇਂ ਮੈਡਲਿਸਟ ਖਿਡਾਰੀ ਹੋਣੇ ਚਾਹੀਦੇ ਆ, ਸਟੇਟ, ਡਿਸਟ੍ਰਿਕਟ ਜਾਂ ਨੈਸ਼ਨਲ ਲੈਵਲ ਦੇ ਜਾਂ ਇੰਟਰਨੈਸ਼ਨਲ ਦੇ। ਤੇ ਉਹ 2-2 ਨੋਮੀਨੇਸ਼ਨ, 46 ਖਿਡਾਰੀਆਂ ਨੂੰ ਅਸੀਂ ਅੱਜ ਨੋਮੀਨੇਸ਼ਨ ਭਰਨ ਵਾਸਤੇ ਬਠਿੰਡਾ ਹੀ ਬੁਲਾਇਆ ਹੋਇਆ ਸੀ। ਤੇ ਉਹ 46 ਦੇ ਵਿੱਚ ਅੱਜ ਕੁਛ ਖਿਡਾਰੀਆਂ ਨੇ ਚੇਅਰਮੈਨ, ਵਾਈਸ ਚੇਅਰਮੈਨ ਦੀਆਂ ਪੋਸਟਾਂ ਦੇ ਉੱਤੇ ਨਾਮਜ਼ਦਗੀ ਭਰੀ ਹੈ। ਤੇ ਉਹ ਹੁਣ ਜਿਹੜੇ ਖਿਡਾਰੀ ਹੈ 26 ਤਰੀਕ ਨੂੰ ਉਹਨਾਂ ਨੂੰ ਵੋਟਿੰਗ ਦਾ ਟਾਈਮ ਦਿੱਤਾ ਗਿਆ ਅਸੀਂ ਇੱਥੇ ਹੋਟਲ ਸਟੈਲਾਂ ਦੇ ਵਿੱਚ। ਉਹ ਆਪਦੇ ਵਿੱਚੋਂ ਹੀ ਖਿਡਾਰੀ ਚੁਣਨਗੇ ਜਿਹੜੇ 5 ਖਿਡਾਰੀ ਸਾਡੀ ਐਸੋਸੀਏਸ਼ਨ ਦਾ ਪਾਰਟ ਬਣਨਗੇ ਅਤੇ ਸਾਰੇ ਡਿਸੀਜਨ ਦੇ ਵਿੱਚ ਆਪਦੀ ਭੂਮਿਕਾ ਨਿਭਾ ਸਕਣਗੇ, ਤਾਂ ਕਿ ਇਹ ਜਿਹੜਾ ਖਿਡਾਰੀਆਂ ਨੂੰ ਇੱਕ ਸਾਡੀ ਸੰਸਥਾ ਵੱਲੋਂ ਇਹ ਤੋਹਫਾ ਮੰਨਿਆ ਜਾ ਸਕਦਾ।
2: ਜੀ, ਸੋ ਬੜੀ ਬਿਹਤਰੀਨ ਜਾਣਕਾਰੀ ਤੁਸੀਂ ਦਿੱਤੀ ਅੰਕੁਸ਼ ਕਥੂਰੀਆ ਜੀ, ਅੱਜ ਦੇ ਇਸ ਖਾਸ ਦਿਨ ਨੂੰ ਲੈ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਜੀ।
3: ਸੌਣ ਮਹੀਨਾ ਵਰੇ ਮੇਘਲਾ, ਸੌਣ ਮਹੀਨਾ ਵਰੇ ਮੇਘਲਾ, ਲਿਸ਼ਕੇ ਜੋਰੋ ਜੋਰ, ਨੀਂਦ ਤੀਆਂ ਦੇ ਆਏ, ਪਿੰਗਾ ਲੈਣ ਹੁਲਾਰੇ ਜੋਰ, ਨੀਂਦ ਤੀਆਂ ਦੇ ਆਏ, ਪਿੰਗਾ ਲੈਣ ਹੁਲਾਰੇ ਜੋਰ।
4: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੌਸਮ ਸੌਣ ਦਾ ਹੈ ਤੇ ਦਿਨ ਤੀਆਂ ਦੀਆਂ ਰੌਣਕਾਂ ਦੇ ਚੱਲ ਰਹੇ ਨੇ, ਅਤੇ ਇਹਨਾਂ ਤੀਆਂ ਦੇ ਦਿਨਾਂ ਦੇ ਵਿੱਚ ਪੰਜਾਬ ਦੀ ਹਰ ਮੁਟਿਆਰ ਦੇ ਪੈਰ ਆਪਣੇ ਆਪ ਹੀ ਗਿੱਧੇ ਵੱਲ ਵੱਜ ਜਾਂਦੇ ਨੇ ਤੇ ਦਿਲ ਖੁਸ਼ ਰਹਿਣ ਲੱਗ ਜਾਂਦਾ ਹੈ, ਅਤੇ ਚਿਹਰੇ ਦੀ ਮੁਸਕਾਨ ਸਖੀਆਂ ਨੂੰ ਮਿਲਣ ਲਈ ਹੋਰ ਵੀ ਉਤਸੁਕ ਹੋ ਜਾਂਦੀ ਹੈ।
5: ਅੱਜ ਸਾਡੇ ਨਾਲ ਜੁੜੀ ਹੈ ਇੱਕ ਅਜਿਹੀ ਹੋਣਹਾਰ ਪੰਜਾਬਣ ਮੁਟਿਆਰ ਜੋ ਅਜੇ 11ਵੀਂ ਜਮਾਤ ਵਿੱਚ ਪੜ੍ਹ ਰਹੀ ਹੈ, ਤੇ ਇਹਨਾਂ ਦੇ ਸੁਪਨੇ ਨੇ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਜਾਣ ਦੇ, ਤੇ ਅਸੀਂ ਯੁਵਾਣੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਸਪਨਾ ਦਾ। ਸਪਨਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਆਪਣੇ ਬਾਰੇ ਦੱਸ ਦਿਓ।
6: ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਸਪਨਾ, ਤੈਨੂੰ ਸਭ ਤੋਂ ਪਹਿਲਾਂ ਆਕਾਸ਼ਵਾਣੀ ਰੇਡੀਓ ਬਠਿੰਡੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਤੇ ਮੈਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਗਿੱਧੇ ਭੰਗੜੇ ਦਾ ਵੀ ਸ਼ੌਂਕ ਪੂਰਾ ਕਰ ਰਹੀ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਮੈਂ ਪਲੱਸ 1 ਕਲਾਸ ਚ ਹਾਂ, ਤੇ ਮੈਂ ਹੁਣ ਤੱਕ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਨੱਚ ਚੁੱਕੀ ਹਾਂ, ਤੇ ਮੈਂ ਇਸ ਤੋਂ ਇਲਾਵਾ ਹੋਰ ਵੀ ਕਾਫੀ ਓਪਨ ਕੰਪੀਟੀਸ਼ਨ ਦੀ ਵਿਨਰ ਰਹਿ ਚੁੱਕੀ ਹਾਂ। ਮੈਂ ਹੁਣੀ ਲੇਟੈਸਟ ਮਿਸ ਲੀਡਰ ਪੰਜਾਬਣ ਸੀਜ਼ਨ 9 ਦੀ ਵਿਨਰ ਰਹੀ ਹਾਂ, ਤੇ ਉਸ ਤੋਂ ਪਹਿਲਾਂ ਵੀ ਮੈਂ 2023 ਚ ਨੈਸ਼ਨਲ ਲੈਵਲ ਦੀ ਵਿਨਰ ਰਹੀ ਹਾਂ, ਤੇ ਵਰਲਡ ਫੋਕ ਫੈਸਟ ਦੀ ਵਿਨਰ ਵੀ ਰਹੀ ਹਾਂ, ਤੇ ਉਸ ਤੋਂ ਇਲਾਵਾ ਵੀ ਮੈਂ ਕਾਫੀ ਓਪਨ ਕੰਪੀਟੀਸ਼ਨ ਦੀ ਵਿਨਰ ਰਹਿ ਚੁੱਕੀ ਹਾਂ, ਤੇ ਮੇਰੀ ਜਰਨੀ ਹੈ ਜਿਹੜੀ 2023 ਤੋਂ ਸ਼ੁਰੂ ਹੋਈ ਸੀ ਤੇ ਹੁਣ ਕੰਟੀਨਿਊ ਚੱਲ ਹੀ ਰਹੀ ਹੈ।
5: ਬਹੁਤ ਵਧੀਆ, ਬਹੁਤ ਵਧੀਆ ਸਪਨਾ, ਅਸੀਂ ਆਸ਼ਾ ਕਰਦੇ ਹਾਂ ਕਿ ਤੁਹਾਡੀ ਇਹ ਜੋ ਜਰਨੀ ਹੈ, ਜੋ ਤੁਹਾਡਾ ਸੁਪਨਾ ਹੈ, ਉਹ ਪੂਰੇ ਹੋਣ। ਕਰਦੇ ਨੇ ਹਨਾ, ਉਹਨਾਂ ਦਾ ਕੀ ਸਹਿਯੋਗ ਰਿਹਾ ਇਸ ਖੇਤਰ ਦੇ ਵਿੱਚ ਤੁਹਾਡੇ ਵਾਸਤੇ, ਤੇ ਮਤਲਬ ਕਿੱਦਾਂ ਉਹ ਤੁਹਾਨੂੰ ਸਪੋਰਟ ਤੇ ਮੋਟੀਵੇਟ ਕਰਦੇ ਨੇ?
6: ਮੇਰੇ ਘਰਦਿਆਂ ਦਾ ਜੇ ਮੈਂ ਕਹਾਂ ਤਾਂ ਸਭ ਤੋਂ ਵੱਡਾ ਸਹਿਯੋਗ ਮੇਰੇ ਘਰਦਿਆਂ ਦਾ ਹੀ ਇਸ ਮੈਟਰ ਚ, ਕਿਉਂਕਿ ਮੇਰੇ ਘਰਦਿਆਂ ਨੇ ਅਕਸਰ ਮੈਨੂੰ ਇਹ ਚੀਜ਼ ਕਹੀ ਕਿ ਪੜ੍ਹਾਈ ਦੇ ਨਾਲ ਨਾਲ ਆਪਣੇ ਸ਼ੌਂਕਾਂ ਨੂੰ ਵੀ ਪੂਰਾ ਕਰ। ਐਂਡ ਜੇ ਮੈਂ ਕਹਾਂ ਤਾਂ ਮੇਰੇ ਘਰਦਿਆਂ ਨੇ ਹੀ ਮੈਨੂੰ ਖੰਭ ਲਾਏ ਨੇ ਜਿਹਦੇ ਕਰਕੇ ਮੈਂ ਅੱਜ ਉੱਡ ਸਕ ਰਹੀ ਹਾਂ ਤੇ ਪੂਰੇ ਸੰਸਾਰ ਚ ਆਪਣਾ ਨਾਮ ਬਣਾ ਸਕ ਰਹੀ ਹਾਂ।
5: ਕਾਫੀ ਜੋ ਸਾਡੇ ਸਾਥੀ ਹੁੰਦੇ ਨੇ ਉਹ ਪਹਿਲੀ ਵਾਰ ਜਦੋਂ ਸਟੇਜ ਤੇ ਚੜ੍ਹਦੇ ਨੇ ਤਾਂ ਉਹਨਾਂ ਨੂੰ ਇੱਕ ਡਰ ਹੁੰਦਾ, ਮੰਚ ਦਾ ਇੱਕ ਡਰ ਹੁੰਦਾ, ਤਾਂ ਕੀ ਤੁਸੀਂ ਕਦੇ ਉਹ ਮਹਿਸੂਸ ਕੀਤਾ, ਜਾਂ ਫਿਰ ਜੇ ਤੁਸੀਂ ਕੀਤਾ ਤਾਂ ਤੁਸੀਂ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਕਿੱਦਾਂ ਲੈ ਕੇ ਆਏ?
6: ਜਦੋਂ ਮੈਂ ਫਸਟ ਟਾਈਮ ਸਟੇਜ ਤੇ ਚੜੀ ਸੀ ਤਾਂ ਮੈਂ ਬਹੁਤ ਨਰਵਸ ਫੀਲ ਕੀਤਾ ਸੀ, ਹੈ ਕਿਉਂਕਿ ਮੈਂ ਫਸਟ ਟਾਈਮ ਭੰਗੜਾ ਨੱਚੀ ਸੀ, ਤੇ ਮਤਲਬ ਮੈਨੂੰ ਬਹੁਤ ਨਰਵਸ ਫੀਲ ਹੋਇਆ ਸੀ, ਤੇ ਬਸ ਮੈਨੂੰ ਮੇਰੇ ਕੋਚ ਨੇ ਮੋਟੀਵੇਟ ਕੀਤਾ ਸੀ, ਉਹਨਾਂ ਨੇ ਜਸਟ ਮੈਨੂੰ ਇੱਕ ਗੱਲ ਕਹੀ ਸੀ, ਪੁੱਤ ਤੂੰ ਨੱਚ, ਟਰਾਫੀ ਜਿੱਤਣੀ ਕੋਈ ਵੱਡੀ ਗੱਲ ਨਹੀਂ ਹੈ, ਮਾਹੌਲ ਬਣਾਉਣਾ ਤੇ ਦਿਲ ਜਿੱਤਣਾ ਬਹੁਤ ਵੱਡੀ ਗੱਲ ਹੈ। ਐਂਡ ਉਸ ਗੱਲ ਨੇ ਮੈਨੂੰ ਮੋਟੀਵੇਟ ਕੀਤਾ, ਸੋ ਜਦੋਂ ਅੱਜ ਵੀ ਮੈਂ ਜਦੋਂ ਵੀ ਸਟੇਜ ਤੇ ਚੜ੍ਹਦੀ ਹਾਂ ਤਾਂ ਮੈਂ ਇੱਕੋ ਗੱਲ ਸੋਚ ਕੇ ਚੜ੍ਹਦੀ ਹਾਂ, ਟਰਾਫੀ ਨਹੀਂ ਜਿੱਤਣਾ, ਦਿਲ ਜਿੱਤਣਾ।
5: ਜੋ ਤੁਹਾਡੇ ਅਧਿਆਪਕ ਨੇ, ਦੋਸਤ ਨੇ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ, ਜਾਂ ਫਿਰ ਉਹ ਤੁਹਾਨੂੰ ਮੁਬਾਰਕਬਾਦ ਕਿੱਦਾਂ ਦਿੰਦੇ ਨੇ?
6: ਜਦੋਂ ਮੈਂ ਮਤਲਬ ਕੋਈ ਵੀ ਕੰਪੀਟੀਸ਼ਨ ਵਿਨ ਕਰਕੇ ਜਾਂਦੀ ਹਾਂ ਸਕੂਲ, ਤਾਂ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਟੀਚਰਸ ਨੂੰ ਬਹੁਤ ਪ੍ਰਾਊਡ ਹੁੰਦਾ, ਕਿਉਂਕਿ ਮੈਂ ਸਕੂਲ ਚ ਵੀ ਆਪਣੀ ਸਟੱਡੀ ਚ ਵੀ ਬਹੁਤ ਵਧੀਆ ਹਾਂ, ਤੇ ਮੇਰੇ ਟੀਚਰਸ ਨੂੰ ਪ੍ਰਾਊਡ ਹੁੰਦਾ ਕਿ ਹਾਂ ਸਾਡਾ ਬੱਚਾ ਸਕੂਲ ਦਾ ਪੜ੍ਹਾਈ ਦੇ ਨਾਲ ਨਾਲ

0: ਕਲਚਰ ਐਕਟੀਵਿਟੀ ਨਾਲ ਵੀ ਜੁੜਿਆ
1: ਆਪਣੇ
0: ਸਕੂਲ ਦੇ ਨਾਮ ਦੇ ਨਾਲ ਮੈਂ ਆਪਣੇ ਘਰਦਿਆਂ ਦਾ ਨਾਮ ਵੀ ਰੋਸ਼ਨ ਕਰ ਰਿਹਾ।
1: ਕਦੇ ਕਿਸੇ ਨੇ ਤੁਹਾਨੂੰ ਕੋਈ ਅਜਿਹੀ ਨਸੀਹਤ ਦਿੱਤੀ ਹੋਵੇ ਹੈਨਾ ਜੋ ਤੁਸੀਂ ਹਮੇਸ਼ਾ ਯਾਦ ਰੱਖਣਾ ਚਾਹੋ?
0: ਮਤਲਬ ਮੈਨੂੰ ਲਾਸਟ ਟਾਈਮ ਸ਼ਹਿਰ ਹੈ ਉਹਨਾਂ ਨੇ ਮੈਨੂੰ ਕਿਹਾ ਸੀ ਪੁੱਤ ਵੈਸੇ ਤੂੰ ਬਹੁਤ ਸੋਹਣਾ ਨੱਚਦੀ ਆ ਤੇ ਤੂੰ ਜੇ ਆਪਣੇ ਗਿੱਧੇ ਚ ਜੇ ਆਪਣੇ ਇਵੇਂ ਨੱਚੇਂਗੀ ਨਾ ਕਿ ਮਤਲਬ ਜਿੱਦਾਂ ਤੂੰ ਆਪਣੇ ਮਾਂ ਬਾਪ ਨੂੰ ਰਿਪ੍ਰੇਜੈਂਟ ਕਰਨਾ ਬਾਕੀ ਗਿੱਧੇ ਚ ਖੰਭ ਲੱਗਣਗੇ ਏਡੇ। ਉਹ ਗੱਲ ਜਦੋਂ ਮੈਂ ਆਪਣੇ ਆਪ ਬੈਠ ਕੇ ਸੋਚ ਕੇ ਰਿਲਾਈਜ਼ ਕੀਤੀ ਤੇ ਉਸ ਤੋਂ ਬਾਅਦ ਜਦੋਂ ਮੈਂ ਨੈਕਸਟ ਕੰਪੀਟੀਸ਼ਨ ਗਈ ਤਾਂ ਮੈਨੂੰ ਉਹ ਗੱਲ ਰਿਲਾਈਜ਼ ਹੋਈ ਕਿ ਹਾਂ ਵਾਕਿਆ ਉਹ ਗੱਲ ਸਰ ਨੇ ਸਹੀ ਕਹੀ ਸੀ ਤੇ ਅੱਜ ਤੱਕ ਮਤਲਬ ਹੁਣ ਤੱਕ ਲੇਟੈਸਟ ਉਹਨਾਂ ਦੇ ਕੰਪੀਟੀਸ਼ਨ ਤੋਂ ਬਾਅਦ ਮੈਂ 3-4 ਕੰਪੀਟੀਸ਼ਨ ਨੱਚੀ ਆ ਜਿਹੜੀ ਗੱਲ ਮੈਨੂੰ ਉਹਨਾਂ ਨੇ ਕਹੀ ਸੀ ਉਹੀ ਗੱਲ ਸੋਚ ਕੇ ਨੱਚੀ ਆ ਤੇ ਬਾਕੀ ਹੁਣ ਤੱਕ ਮੈਂ ਖਾਲੀ ਹੱਥ ਨਹੀਂ ਆਈ।
1: ਕੀ ਸਪਨਾ ਕਾਫੀ ਜੋ ਹੈ ਨਾ ਘਰ ਦੇ ਹੁੰਦੇ ਨੇ ਮਾਪੇ ਹੁੰਦੇ ਨੇ ਉਹ ਆਪਣੀਆਂ ਕੁੜੀਆਂ ਨੂੰ ਸਿਰਫ ਪੜ੍ਹਾਈ ਲਈ ਆਖਦੇ ਨੇ ਅਤੇ ਜੋ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਵੱਲੋਂ ਸਖਤ ਮਨਾ ਕਰ ਦਿੰਦੇ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਹੈ ਨਾ ਕੁੜੀਆਂ ਨੂੰ ਖਾਸ ਕਰਕੇ ਹੈ ਨਾ ਆਪਾਂ ਅੱਜ ਕੱਲ ਤੇ ਕਹਿ ਦਿੰਦੇ ਮੁੰਡੇ ਕੁੜੀਆਂ ਬਰਾਬਰ ਨੇ ਬਟ ਕਾਫੀ ਥਾਵਾਂ ਤੇ ਨਹੀਂ ਹੈਗੀ ਇਹ ਗੱਲ। ਇਹੀ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਸਟੱਡੀ ਦੇ ਨਾਲ ਨਾਲ ਕਲਚਰ ਪ੍ਰੋਗਰਾਮਸ ਨਾਲ ਵੀ ਜੋੜੋ ਕਿਉਂਕਿ ਮੋਸਟਲੀ ਅੱਜ ਕੱਲ ਦਾ ਜਿਹੜੇ ਬੱਚੇ ਫੋਨਾਂ ਤੇ ਹੀ ਨੇ ਉਹ ਕਲਚਰ ਐਕਟੀਵਿਟੀ ਨਾਲ ਜੁੜਨਗੇ। ਮੈਨੂੰ ਲੱਗਦਾ ਤਾਂ ਹੀ ਜਿਹੜੀ ਅਗਲੀ ਪੀੜੀ ਆਊਗੀ ਉਹਨਾਂ ਨੂੰ ਆਪਣੇ ਪੰਜਾਬ ਦੇ ਕਲਚਰ ਬਾਰੇ ਪਤਾ ਹੋਊਗਾ।
1: ਕਿਉਂ ਨਾ ਸਾਡੇ ਸਰੋਤਿਆਂ ਨੂੰ ਅਸੀਂ ਇੱਕ ਤੁਹਾਡੀ ਆਵਾਜ਼ ਦੇ ਵਿੱਚ ਬੋਲੀ ਸੁਣਾ ਦਈਏ।
0: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ।
1: ਜਿੱਦਾਂ ਤੁਹਾਡਾ ਨਾਮ ਹੀ ਸਪਨਾ ਹੈ ਨਾ ਉਸਦਾ ਮਤਲਬ ਹੀ ਹੁੰਦਾ ਕਿ ਉਮੀਦ ਜਾਂ ਚਾਹ। ਸਪਨਾ ਦਾ ਅੱਗੇ ਸਪਨਾ ਕੀ ਹੈ ਮਤਲਬ ਅਜਿਹੀ ਕਿਹੜੀ ਚੀਜ਼ ਹੈ ਜੋ ਤੁਸੀਂ ਅਗਲੇ ਸਾਲਾਂ ਵਿੱਚ ਹਾਸਲ ਕਰਨਾ ਚਾਹੋਗੇ?
0: ਮੇਰਾ ਮੋਸਟਲੀ ਸਪਨਾ ਇਹ ਹੈ ਕਿ ਹਾਂ ਮੈਂ ਆਪਣੇ ਘਰਦਿਆਂ ਨੂੰ ਹਰ ਉਹ ਖੁਸ਼ੀ ਦੇ ਸਕਾਂ ਜੋ ਮੇਰੇ ਘਰਦੇ ਮੇਰੇ ਤੋਂ ਐਕਸਪੈਕਟ ਕਰਦੇ ਨੇ।
1: ਨਾਲ ਹੀ ਮੇਰਾ ਇਹ ਸਵਾਲ ਹੈ ਕਿ ਸਪਨਾ ਜਿੱਦਾਂ ਤੁਹਾਨੂੰ ਗਿੱਧਾ ਭੰਗੜਾ ਦਾ ਤਾਂ ਸ਼ੌਂਕ ਹੈ ਹੀ ਪਰ ਜਿਵੇਂ ਆਪਾਂ ਨੂੰ ਹੋਰ ਵੀ ਕਾਫੀ ਸ਼ੌਂਕ ਹੁੰਦੇ ਨੇ ਤਾਂ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਰਨਾ ਪਸੰਦ ਕਰਦੇ ਹੋ?
0: ਮੈਨੂੰ ਮਤਲਬ ਆਪਾਂ ਕਹਿ ਦਈਏ ਪੜ੍ਹਾਈ ਦੇ ਨਾਲ ਮੈਂ ਕਲਚਰ ਐਕਟੀਵਿਟੀ ਨਾਲ ਵੀ ਜੁੜੀ ਹੋਈ ਆ ਤੇ ਮੈਨੂੰ ਇੱਕ ਮਤਲਬ ਇੱਕ ਮੋਸਟਲੀ ਜੇ ਆਪਾਂ ਕਹਿ ਦਈਏ ਕਿਸੇ ਦੀ ਹੈਲਪ ਕਰਨਾ ਬਹੁਤ ਚੰਗੀ ਗੱਲ ਲੱਗਦੀ ਆ।
1: ਤੁਸੀਂ ਆਪਣੇ ਆਪ ਨੂੰ ਹੈ ਨਾ ਦਿਨ ਬ ਦਿਨ ਤੁਸੀਂ ਕਿੱਦਾਂ ਨਿਖਾਰਦੇ ਹੋ ਕਿੱਦਾਂ ਤੁਸੀਂ ਇਸ ਸੱਭਿਆਚਾਰ ਨਾਲ ਜੁੜਦੇ ਹੋ ਜਾਂ ਕਿੱਦਾਂ ਤੁਹਾਡਾ ਮਨ ਕੀਤਾ ਕਿ ਹਾਂ ਮੈਂ ਆਪਣੇ ਸੱਭਿਆਚਾਰ ਨੂੰ ਆਪਣੇ ਦਿਲ ਦੇ ਵਿੱਚ ਵਸਾ ਕੇ ਇਹਨੂੰ ਅੱਗੇ ਲੈ ਕੇ ਜਾਣਾ ਹੈ ਜਾਂ ਇਸ ਖੇਤਰ ਦੇ ਵਿੱਚ ਅੱਗੇ ਵਧਣਾ ਹੈ?
0: ਮੇਰਾ ਪਹਿਲਾਂ ਬਸ ਇਹ ਇੱਕ ਸ਼ੌਂਕ ਸੀਗਾ ਸਿੱਖਣ ਦਾ ਤੇ ਮੈਂ ਸਿਰਫ ਪਹਿਲਾਂ ਸਿੱਖਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਇਸ ਚੀਜ਼ ਦੇ ਕੰਪੀਟੀਸ਼ਨਸ ਵੀ ਹੁੰਦੇ ਨੇ
1: ਜੀ।
0: ਜਦੋਂ ਮੈਂ ਫਸਟ ਟਾਈਮ ਕੰਪੀਟੀਸ਼ਨ ਗਈ ਉੱਥੋਂ ਮੈਨੂੰ ਪਤਾ ਲੱਗਿਆ ਕਿ ਕੰਪੀਟੀਸ਼ਨਸ ਵੀ ਹੁੰਦੇ ਨੇ ਇੱਦਾਂ ਤੇ ਮੈਂ ਪਹਿਲਾਂ ਭੰਗੜਾ ਕਰਦੀ ਸੀ ਇੱਕ ਸਾਲ ਮੈਂ ਭੰਗੜਾ ਕੀਤਾ ਉਸ ਤੋਂ ਬਾਅਦ 2024 ਚ ਮੈਂ ਗਿੱਧਾ ਕਰਨ ਲੱਗੀ ਆ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਗਿੱਧੇ ਦੇ ਵੀ ਬਹੁਤ ਫੀਲਡਸ ਨੇ ਇਸ ਚੀਜ਼ ਆਪਾਂ ਬਹੁਤ ਸਕੋਪ ਕਰ ਸਕਦੇ ਆ ਤਾਂ ਹੌਲੀ ਹੌਲੀ ਮੈਨੂੰ ਲੱਗਦਾ ਮੈਂ ਆਪਣੇ ਪੰਜਾਬ ਦੇ ਕਲਚਰ ਨਾਲ ਜੁੜੀ ਆ ਤੇ ਅੱਜ ਤੁਹਾਡੇ ਸਾਹਮਣੇ ਹੀ ਆ। ਜਿਹੜੀ ਸਭ ਤੋਂ ਜਿਆਦਾ ਮੇਨ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਕੰਪੀਟੀਸ਼ਨ ਚ ਇਵੈਂਟ ਚ ਉਹ ਹੁੰਦੀ ਹੈ ਜਜਮੈਂਟ ਦੀ। ਉਹ ਜਜਮੈਂਟ ਦੀ ਪ੍ਰੋਬਲਮ ਇਹ ਹੁੰਦੀ ਹੈ ਕਈ ਵਾਰੀ ਤਾਂ ਪਹਿਲਾਂ ਤਾਂ ਮੋਸਟਲੀ ਵੈਸੇ ਫੀਮੇਲਸ ਹੀ ਬੈਠੀ ਹੁੰਦੀਆਂ ਨੇ ਤੇ ਉਹਨਾਂ ਨੂੰ ਵੀ ਕਈ ਵਾਰੀ ਸਟੂਡੈਂਟ ਦੇ ਕੋਚ ਬੈਠੇ ਹੁੰਦੇ ਨੇ ਤਾਂ ਆਪਣਾ ਬੱਚਾ ਹੀ ਲਗਾ ਕੇ ਚੱਲ ਜਾਂਦੇ ਨੇ ਕਿਉਂਕਿ ਮੇਰਾ ਕਹਿਣਾ ਇਹ ਹੈ ਕਿ ਜਦੋਂ ਕਿਸੇ ਦਾ ਵੀ ਸਟੂਡੈਂਟ ਨੱਚ ਰਿਹਾ ਹੋਵੇ ਸਾਹਮਣੇ ਸਟੇਜ ਤੇ ਤਾਂ ਬਾਕੀਆਂ ਦੇ ਬੱਚੇ ਨਹੀਂ ਵਧੀਆ ਲੱਗਣਗੇ ਉਹਨੂੰ ਆਪਣਾ ਸਟੂਡੈਂਟ ਹੀ ਵਧੀਆ ਲੱਗੇਗਾ। ਮੈਨੂੰ ਲੱਗਦਾ ਬੱਚੇ ਨੂੰ ਕਲਚਰ ਨਾਲ ਪਿੱਛੇ ਕਰਦਾ ਆਹ ਚੀਜ਼ ਪਿੱਛੇ ਕਰਦੀ ਬੱਚੇ ਨੂੰ ਤੇ ਬੱਚਾ ਜਿਹੜਾ ਹੈ ਜਦੋਂ ਕਿਸੇ ਇਵੈਂਟ ਤੇ ਜਾਂਦਾ ਅਗਰ ਉਹਦੇ ਨਾਲ ਕੁਛ ਏਦਾਂ ਦੀ ਮਿਸ ਹੈਪਨਿੰਗ ਹੁੰਦੀ ਆ ਤਾਂ ਬੱਚਾ ਡੀਮੋਟੀਵੇਟ ਹੋ ਜਾਂਦਾ।
1: ਬਿਲਕੁਲ ਬਿਲਕੁਲ
0: ਬੱਚਿਆਂ ਨੂੰ ਕਲਚਰ ਤੋਂ ਪਿੱਛੇ ਕਰਦਾ ਜਾ ਰਿਹਾ ਮੈਨੂੰ ਜਿਹੜੀ ਗੱਲ ਲੱਗਦੀ ਆ।
1: ਜਜਮੈਂਟ ਕਰਨੀ ਹੋਵੇ ਕਿਸੇ ਇਵੈਂਟ ਦੀ ਤੁਸੀਂ ਕਿਸੇ ਮੁਕਾਬਲੇ ਦੇ ਵਿੱਚ ਜੱਜ ਬਣਨਾ ਹੋਵੇ ਤਾਂ ਤੁਸੀਂ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜੋ ਇੱਕ ਕੰਟੈਸਟੈਂਟ ਦੇ ਵਿੱਚ ਤੁਸੀਂ ਗਿੱਧੇ ਦੇ ਵਿੱਚ ਦੇਖੋਗੇ?
0: ਮੋਸਟਲੀ ਜਦੋਂ ਬੱਚੇ ਪਰਫਾਰਮ ਕਰਦਾ ਹੈ ਨਾ ਆਪਾਂ ਨੂੰ ਉਹਦੀ ਡਰੈਸਿੰਗ ਸੈਂਸ ਐਨਰਜੀ ਖੜਨ ਦਾ ਲਹਿਜ਼ਾ ਉਹਦੇ ਸਟੇਜ ਚੜਨ ਦੇ ਤਰੀਕੇ ਤੋਂ ਉਹ ਕੀ ਨੱਚਿਆ ਉਹਦੇ ਸਟੈਪ ਉਹਦੀ ਡਰੈਸਿੰਗ ਸੈਂਸ ਉਹਦੇ ਫੇਸ ਐਕਸਪ੍ਰੈਸ਼ਨ ਉਹਦੇ ਚ ਲਚਕ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀ ਆ।
1: ਤਾਂ ਤੁਸੀਂ ਹੁਣ ਮੈਨੂੰ ਇਹ ਵੀ ਦੱਸ ਦਿਓ ਕਿ ਤੁਹਾਡਾ ਮਨਪਸੰਦ ਗੀਤ ਕਿਹੜਾ ਹੈ ਤੇ ਮਨਪਸੰਦ ਜੋ ਗਾਇਕ ਹੈ ਉਹ ਕਿਹੜਾ ਹੈ?
0: ਮੇਰਾ ਫੇਵਰੇਟ ਸਿੰਗਰ ਆਲਮੋਸਟ ਸੌਂਗ ਨੂੰ ਦੇਖ ਕੇ ਬਣਦਾ।
1: ਠੀਕ ਹੈ ਜੀ।
0: ਮੇਰਾ ਮੋਸਟਲੀ ਫੇਵਰੇਟ ਸੌਂਗ ਹੈ ਮਤਲਬ ਜਿਹੜਾ ਮੈਂ ਮਤਲਬ ਜਦੋਂ ਵੀ ਮੈਂ ਡੀਮੋਟੀਵੇਟ ਜਾਂ ਫੀਲ ਕਰਾਂ ਜਿਹੜਾ ਮੈਂ ਮੋਸਟਲੀ ਸੁਣਦੀ ਆ ਉਹ ਹੈਗਾ ਸਟਾਰ ਪੁੱਤ ਜਿਹੜਾ ਜੋਰਡਨ ਸੰਧੂ ਦਾ ਹੈਗਾ ਬਾਪੂ ਜਿਹੜਾ ਅਮਰ ਸੰਧੂ ਦਾ ਹੈ
1: ਤੇ

0: ਆਖਿਰ ਦੇ ਵਿੱਚ ਅਸੀਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗੇ ਕਿ ਸਾਡੇ ਜੋ ਸਾਰੇ ਸਰੋਤੇ ਯੁਵਾਣੀ ਸੁਣ ਰਹੇ ਨੇ ਹੁਣ ਫਿਲਹਾਲ, ਤਾਂ ਤੁਸੀਂ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
1: ਮੈਂ ਸਾਰੇ ਸਰੋਤਿਆਂ ਨੂੰ ਜਿਹੜੇ ਯੁਵਾਣੀ ਚੈਨਲ ਦੇਖ ਰਹੇ ਨੇ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕਲਚਰ ਐਕਟੀਵਿਟੀ ਨਾਲ ਵੀ ਜੋੜੋ ਕਿ ਉਹਨਾਂ ਨੂੰ ਆਪਣੇ ਪੰਜਾਬ ਦੇ ਕਲਚਰ ਬਾਰੇ ਪਤਾ ਲੱਗੇ, ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਪਤਾ ਹੋਵੇ ਕਿ ਪੰਜਾਬ 'ਚ ਕਿਹੜੇ ਕਿਹੜੇ ਕਲਚਰ ਦੀ ਚੀਜ਼ਾਂ ਕਿੱਦਾਂ ਕਿੱਦਾਂ ਜੁੜੀਆਂ ਸੀ, ਕਿਉਂਕਿ ਹੁਣ ਮੋਸਟਲੀ ਜਿਹੜਾ ਆਪਣਾ ਕਲਚਰ ਉਹ ਖਤਮ ਹੁੰਦਾ ਜਾ ਰਿਹਾ। ਤਾਂ ਮੇਰੀ ਸਰੋਤਿਆਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਕਲਚਰ ਨਾਲ ਜੋੜੋ, ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਸਾਡੀ ਆਪਣੇ ਕਲਚਰ ਨਾਲ ਸੰਬੋਧਿਤ ਰਹੇ।
0: ਉਮੀਦ ਕਰਦੇ ਹਾਂ ਕਿ ਸਾਡੇ ਯੁਵਾਣੀ ਦੇ ਸਰੋਤਿਆਂ ਨੂੰ ਵੀ ਆਪਣੀ ਇਹ ਗੱਲਬਾਤ ਪਸੰਦ ਆਈ ਹੋਵੇਗੀ। ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਮੈਂ ਪਹਿਲਾਂ ਤੋਂ ਯੁਵਾਣੀ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਤੇ ਸੱਦਿਆ, ਤੇ ਸਾਰੀ ਜਿਹਨੇ ਸਰੋਤਿਆਂ ਨੇ ਜਿਹਨੇ ਵੀ ਦੇਖਿਆ ਹੈ ਨਾ, ਜਿਹਨੇ ਵੀ ਸੁਣਿਆ, ਤਾਂ ਮੈਨੂੰ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਗੱਲ ਚੰਗੀ ਲੱਗੀ ਹੋਏਗੀ। ਧੰਨਵਾਦ।
2: ਤੇ ਇਸ ਦੇ ਨਾਲ ਮੈਂ ਸਹਿਜਪ੍ਰੀਤ ਕੌਰ ਤੇ ਮੇਰੀ ਸਾਥੀ ਸਿਮਰਨ ਲੈਣੇ ਆ ਗਿਆ। ਆਸ਼ਾ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਗੱਲਬਾਤ ਤੇ ਜਾਣਕਾਰੀ ਚੰਗੀ ਲੱਗੀ ਹੋਵੇਗੀ।
3: ਜੈ ਹਿੰਦ।

FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:15। ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ।

0: ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 7:20:45। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹਾਂਜੀ ਸਤਿਦੇਵ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਨਮਸਕਾਰ ਜਨਾਬ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਮੇਰਾ ਨਾਮ ਹੈ ਜੀ ਬਲਜੀਤ ਸਿੰਘ, ਸ਼ੇਖਪੁਰਾ।
0: ਬਲਜੀਤ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਚ ਆਪ ਜੀ ਦਾ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਕੀ ਹਾਲ ਚਾਲ ਨੇ?
1: ਬਹੁਤ ਹੀ ਵਧੀਆ ਨਾ।
0: ਕੀ ਕੰਮ ਕਾਰ ਕਰਦੇ ਹੋ ਬਲਜੀਤ ਜੀ?
1: ਕੱਪੜੇ ਦੀ ਸ਼ੋਪ ਹੈ ਜੀ।
0: ਅੱਛਾ, ਕੱਪੜੇ ਦੀ ਦੁਕਾਨ ਹੈ ਸ਼ੇਖਪੁਰਾ ਚ?
1: ਹਾਂਜੀ ਹਾਂਜੀ।
0: ਫਿਰ ਅੱਜ ਕੱਲ ਤਾਂ ਠੀਕ ਚੱਲ ਰਿਹਾ ਹੋਗਾ ਕਾਰੋਬਾਰ?
1: ਬਹੁਤ ਵਧੀਆ ਜੀ, ਠੀਕ ਹੈ।
0: ਕਿਉਂਕਿ ਗਰਮੀ ਰੁੱਤ ਦੇ ਵਿੱਚ ਲੋਕੀ ਨਵੇਂ ਕੁੜਤੇ ਪਜਾਮੇ ਪਤਲੇ ਸਵਾਉਂਦੇ ਨੇ, ਹਨ?
1: ਹਾਂਜੀ ਹਾਂਜੀ, ਸਭ ਕੁਝ ਚੱਲਦਾ ਜੀ, ਸੂਟ ਵਗੈਰਾ ਵੀ ਚੱਲਦੇ,
0: ਸੂਟ ਵਗੈਰਾ ਵੀ ਚੱਲਦੇ ਆ। ਤਾਂ ਆਪਣੀ ਫਰਮਾਇਸ਼ ਦੱਸ ਦਿਓ ਜਨਾਬ।
1: 77 ਜੀ, ਰੁੱਤ ਪਿਆਰ ਦੀ
0: ਜੀ। ਫੋਨ ਕਰਨ ਲਈ ਸ਼ੁਕਰੀਆ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।
2: ਧੰਨਵਾਦ ਜੀ। ਆ ਸੋਣਾ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਅਜੇ ਜਾਰੀ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:29। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 7:30 ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸੰਸਦ ਦੇ ਮਾਨਸੂਨ ਸਮਾਗਮ ਦੇ ਪਹਿਰੇ ਤੇ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਦੋਵਾਂ ਸਦਨਾਂ ਦੀ ਕਾਰਵਾਈ ਕਈ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ ਹੈ। ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਦੇ ਨੁਮਾਇੰਦੇ ਨਾਲ ਮੁਲਾਕਾਤ ਕੀਤੀ। ਸ੍ਰੀ ਨੱਡਾ ਨੇ ਉਨ੍ਹਾਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਅਯੋਧਿਆ ਵਿਚ ਰਾਮ ਮੰਦਰ ਵਿਚ ਕਥਿਤ ਚੜਾਵਾ ਚੋਰੀ ਦੀ ਪੜਤਾਲ ਲਈ ਇਕ ਵਿਸ਼ੇਸ਼ ਜਾਂਚ ਟੀਮ SIT ਕਾਇਮ ਕਰਨ ਦੀ ਸੰਭਾਵਨਾ ਬਾਰੇ ਦੱਸਣ ਲਈ ਕਿਹਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਭਾਰਤ ਅਤੇ ਮੋਲਦੋਵਾ ਵਿਚਕਾਰ ਆਰਥਿਕ ਸਹਿਯੋਗ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਤੇ ਲੇਬਰ ਪਾਰਟੀ ਦੇ ਨੇਤਾ ਐਂਡੀ ਬਰਨਮ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੇ ਮਾਨਸੂਨ ਸਮਾਗਮ ਦੇ ਪਹਿਲੇ ਦਿਨ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਕਈ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਲਈ ਉਠਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਦੋਂ ਲੋਕ ਸਭਾ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਸਭਾ ਨੇ ਉਨ੍ਹਾਂ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਸੀ। ਸਦਨ ਨੇ ਕਤਰ ਦੇ ਫਾਦਰ ਅਮੀਰ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਨੇ ਭਾਰਤ ਕਤਰ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
2: ਮਹਾਮਹਿਮ ਸ਼ੇਖ ਅਹਿਮਦ ਬਿਨ ਖਲੀਫਾ ਅਲ ਥਾਨੀ ਨੇ ਜੂਨ 1995 ਸੇ ਜੂਨ 2013 ਤੱਕ 18 ਵਰਸ਼ੋਂ ਤੱਕ ਕਤਰ ਕੇ ਅਮੀਰ ਕੇ ਰੂਪ ਮੇਂ ਕਾਰਯ ਕੀਆ। ਉਨ੍ਹੋਨੇ ਆਧੁਨਿਕ ਕਤਰ ਕੀ ਨੀਵ ਰਖੀ। ਉਨ੍ਹੋਨੇ ਭਾਰਤ ਕਤਰ ਸੰਬੰਧੋਂ ਕੇ ਸੰਵਰਧਨ ਮੇਂ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
1: ਜਦੋਂ ਸਪੀਕਰ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਨੇ ਨੀਟ ਪ੍ਰੀਖਿਆ ਪੇਪਰ ਲੀਕ ਦਾ ਮੁੱਦਾ ਉਠਾਇਆ। ਸ੍ਰੀ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ਵਿਚ ਸਹਿਯੋਗ ਕਰਨ ਤੇ ਸ਼ਿਸ਼ਟਾਚਾਰ ਬਣਾਈ ਰੱਖਣ ਦੀ ਅਪੀਲ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣੇ ਵਿਰੋਧ ਜਾਰੀ ਰੱਖਿਆ, ਜਿਸ ਕਾਰਨ ਲੋਕ ਸਭਾ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰਨਾ ਪਿਆ।
2: ਮੇਰਾ ਆਗ੍ਰਹਿ ਹੈ ਕਿ ਸਦਨ ਦਾ ਪ੍ਰਥਮ ਦਿਨ ਹੈ ਔਰ ਇਸ ਪਰੰਪਰਾ ਕੋ ਤੋੜਨਾ ਚਾਹੀਏ ਕਿ ਪ੍ਰਥਮ ਦਿਨ ਸਦਨ ਨਹੀਂ ਚਲੇਗਾ। ਮੈਂ ਹਮੇਸ਼ਾ ਆਪਸੇ ਆਗ੍ਰਹਿ ਕਹਿਤਾ ਹੂੰ ਕਿ ਆਪਕੋ ਪ੍ਰਯਾਪਤ ਅਵਸਰ ਪ੍ਰਯਾਪਤ ਸਮੇਂ ਮਿਲੇਗਾ। ਨਿਯਮੋ ਕੇ ਤਹਿਤ ਨੋਟਿਸ ਦੀਜੀਏ, ਸਦਨ ਨਿਯਮੋ ਪ੍ਰਕਿਰਿਆਓਂ ਸੇ ਚਲਤਾ ਹੈ।
1: ਇਸ ਤੋਂ ਬਾਅਦ ਵੀ ਸਭਾ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਰਾਜ ਸਭਾ ਵੀ ਦਿਨ ਭਰ ਲਈ ਉਠਾਏ ਜਾਣ ਤੋਂ ਪਹਿਲਾਂ ਕਈ ਵਾਰ ਮੁਲਤਵੀ ਕਰਨੀ ਪਈ। ਜਦੋਂ 5ਵੀਂ ਵਾਰ ਸਭਾ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ ਬਾਅਦ 2:30 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਡਿਪਟੀ ਚੇਅਰਮੈਨ ਹਰੀਵੰਸ਼ ਨੇ ਨਿਰਧਾਰਿਤ ਏਜੰਡੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਮੈਂਬਰਾਂ ਨੇ ਨਾਅਰੇਬਾਜ਼ੀ ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਦੇ ਨੁਮਾਇੰਦੇ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸਰਕਾਰ

ਗੱਲ ਦੀ ਤਜਵੀਜ਼ ਰੱਖੀ ਸੀ। ਸ਼੍ਰੀ ਨੱਡਾ ਨੇ ਕਿਹਾ ਕਿ ਮੀਟਿੰਗ ਸੁਫੇਰਦ ਮਾਹੌਲ ਵਿੱਚ ਹੋਈ। ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸ਼ਾਮੀ 4 ਵਜੇ ਦੇ ਕਰੀਬ ਸਰਕਾਰ ਨੂੰ ਇੱਕ ਲਿਖਤੀ ਪਟੀਸ਼ਨ ਸੌਂਪੀ। ਸ਼੍ਰੀ ਨੱਡਾ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖਤਮ ਕਰਨ ਅਤੇ ਆਮ ਵਰਗੀ ਸਥਿਤੀ ਬਹਾਲ ਕਰਨ ਵਿੱਚ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਦਿੱਲੀ ਪੁਲਿਸ ਨੇ ਨਵੀਂ ਦਿੱਲੀ ਦੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ, ਸੰਜਮ ਵਰਤਣ ਅਤੇ ਸ਼ਾਂਤੀ ਅਤੇ ਜਨਤਕ ਵਿਵਸਥਾ ਨੂੰ ਯਕੀਨੀ ਬਣਾਉਣ ਵਿੱਚ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਇੱਕ ਵੀਡੀਓ ਸੰਦੇਸ਼ ਵਿੱਚ ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ ਅਤੇ ਲੋਕ ਸੰਪਰਕ ਅਧਿਕਾਰੀ ਰਾਜੀਵ ਰੰਜਨ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਵਿਹਾਰ ਕਰਨ, ਕਿਸੇ ਵੀ ਗੈਰ ਕਾਨੂੰਨੀ ਜਾਂ ਹਿੰਸਕ ਗਤੀਵਿਧੀ ਵਿੱਚ ਸ਼ਾਮਲ ਨਾ ਹੋਣ ਅਤੇ ਡਿਊਟੀ ਤੇ ਮੌਜੂਦ ਪੁਲਿਸ ਅਧਿਕਾਰੀਆਂ ਜਾਂ ਕਰਮਚਾਰੀਆਂ ਵੱਲੋਂ ਜਾਰੀ ਕੀਤੇ ਗਏ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਅਯੋਧਿਆ ਵਿੱਚ ਰਾਮ ਮੰਦਰ ਵਿੱਚ ਕਥਿਤ ਚੜਾਵਾ ਚੋਰੀ ਦੀ ਪੜਤਾਲ ਲਈ ਇਸ ਨੂੰ ਇੱਕ ਵਿਸ਼ੇਸ਼ ਜਾਂਚ ਟੀਮ SIT ਕਾਇਮ ਕਰਨ ਦੀ ਸੰਭਾਵਨਾ ਬਾਰੇ ਦੱਸਣ ਲਈ ਕਿਹਾ ਹੈ। ਅਦਾਲਤ ਨੇ ਸਬੰਧਤ ਧਿਰਾਂ ਨੂੰ ਰਾਮ ਮੰਦਰ ਚੜਾਵਾ ਵਿਵਾਦ ਦਾ ਰਾਜਨੀਤੀਕਰਨ ਨਾ ਕਰਨ ਲਈ ਵੀ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਰਾਮ ਮੰਦਰ ਚੜਾਵਾ ਵਿਵਾਦ ਇੱਕ ਸਧਾਰਨ ਅਪਰਾਧਿਕ ਮਾਮਲਾ ਹੈ ਅਤੇ ਅਦਾਲਤ ਦੀ ਇਕਲੌਤੀ ਜ਼ਿੰਮੇਵਾਰੀ ਸਹੀ ਜਾਂਚ ਨੂੰ ਯਕੀਨੀ ਬਣਾਉਣਾ ਹੈ। ਸੋਲੀਸਿਟਰ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਇਲਜ਼ਾਮਾਂ ਦੀ ਜਾਂਚ ਲਈ ਇੱਕ SIT ਬਣਾਈ ਗਈ ਸੀ ਅਤੇ ਹੁਣ ਰਾਜ ਪੁਲਿਸ ਜਾਂਚ ਕਰ ਰਹੀ ਹੈ। ਸੁਪਰੀਮ ਕੋਰਟ 27 ਜੁਲਾਈ ਨੂੰ ਪਟੀਸ਼ਨ ਤੇ ਦੁਬਾਰਾ ਸੁਣਵਾਈ ਕਰੇਗੀ ਜਦੋਂ ਉੱਤਰ ਪ੍ਰਦੇਸ਼ ਸਰਕਾਰ ਇਸ ਮਾਮਲੇ ਵਿੱਚ SIT ਜਾਂਚ ਬਾਰੇ ਜਾਣਕਾਰੀ ਦੇਵੇਗੀ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਯਮਾਲੇ ਬਾਗਚੀ ਅਤੇ ਵੀ ਮੋਹਨ ਦੀ ਬੈਂਚ ਨੇ ਅਯੋਧਿਆ ਦੇ ਰਾਮ ਮੰਦਰ ਵਿੱਚ ਚੜਾਵੇ ਦੇ ਕਥਿਤ ਗਬਨ ਦੀ ਨਿਰਪੱਖ ਅਤੇ ਸਮਾਬੱਧ ਜਾਂਚ ਦੀ ਮੰਗ ਕਰਨ ਵਾਲੀਆਂ ਕਈ ਪਟੀਸ਼ਨਾਂ ਦੀ ਸੁਣਵਾਈ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਭਾਰਤ ਅਤੇ ਮੋਲਦੋਵਾ ਵਿਚਕਾਰ ਆਰਥਿਕ ਸਹਿਯੋਗ ਵਧਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਤੇਜ਼ੀ ਨਾਲ ਵੱਧ ਰਹੇ ਖੇਤਰਾਂ ਵਿੱਚ ਸਹਿਯੋਗ ਦੀਆਂ ਮਹੱਤਵਪੂਰਨ ਸੰਭਾਵਨਾਵਾਂ ਨੇ। ਮੋਲਦੋਵਾ ਦੀ ਰਾਜਧਾਨੀ ਕਿਸ਼ੀਨੇਵ ਵਿੱਚ ਭਾਰਤ ਮੋਲਦੋਵਾ ਵਪਾਰਕ ਫੋਰਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਕਿਸੇ ਭਾਰਤੀ ਰਾਸ਼ਟਰਪਤੀ ਦਾ ਮੋਲਦੋਵਾ ਦਾ ਪਹਿਲਾ ਸਰਕਾਰੀ ਦੌਰਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਰਾਜਨੀਤਿਕ, ਆਰਥਿਕ, ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਮੋਲਦੋਵਾ ਦੇ ਸਬੰਧ ਆਪਸੀ ਸਤਿਕਾਰ, ਲੋਕਤੰਤਰੀ ਕਦਰਾਂ, ਕੀਮਤਾਂ, ਸ਼ਾਂਤੀ ਤੇ ਵਿਕਾਸ ਦੇ ਸਾਂਝੇ ਦ੍ਰਿਸ਼ਟੀਕੋਣ ਤੇ ਆਧਾਰਿਤ ਨੇ। ਉਨ੍ਹਾਂ ਕਿਹਾ ਕਿ ਭਾਰਤ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਤਹਿਤ ਵਿਸ਼ਵਾਸ ਅਤੇ ਸਾਂਝੀ ਖੁਸ਼ਹਾਲੀ ਤੇ ਆਧਾਰਿਤ ਸਾਂਝੇਦਾਰੀ ਚਾਹੁੰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਡਿਜੀਟਲ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਫਿਨਟੈਕ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ, ਉੱਨਤ ਨਿਰਮਾਣ, ਲੌਜਿਸਟਿਕਸ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਫਾਰਮਾਸਿਊਟੀਕਲ, ਬਾਇਓਟੈਕਨੋਲੋਜੀ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਵਿੱਚ ਸਹਿਯੋਗ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 17 ਜੁਲਾਈ ਨੂੰ ਆਪਣੇ ਜਲੰਧਰ ਦੌਰੇ ਦੌਰਾਨ ਸ਼ੁਰੂ ਕੀਤੀ ਗਈ ਅੰਮ੍ਰਿਤਸਰ ਵਾਰਾਣਸੀ ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈਸ ਨੇ ਕੱਲ 19 ਜੁਲਾਈ ਤੋਂ ਹਫ਼ਤੇ ਵਿੱਚ 3 ਵਾਰ ਆਪਣੀ ਨਿਯਮਤ ਸੇਵਾ ਸ਼ੁਰੂ ਕਰ ਦਿੱਤੀ ਹੈ। ਵਾਰਾਣਸੀ ਵਿੱਚ ਸੀਰ ਗੋਵਰਧਨ ਗੁਰੂ ਰਵਿਦਾਸ ਜੀ ਦਾ ਜਨਮ ਸਥਾਨ ਹੈ। ਪੰਜਾਬ ਨੂੰ ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਅਧਿਆਤਮਕ ਅਤੇ ਸੱਭਿਆਚਾਰਕ ਕੇਂਦਰਾਂ ਅੰਮ੍ਰਿਤਸਰ ਅਤੇ ਵਾਰਾਣਸੀ ਨਾਲ ਸਿੱਧਾ ਜੋੜਨ ਵਾਲੀ ਇਹ ਰੇਲ ਗੱਡੀ ਹਰ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦੁਪਹਿਰ ਬਾਅਦ 2:05 ਤੇ ਛੇਹਰਟਾ ਅੰਮ੍ਰਿਤਸਰ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ ਅਤੇ 22 ਘੰਟੇ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਵਾਰਾਣਸੀ ਪਹੁੰਚੇਗੀ। ਵਾਪਸੀ ਤੇ ਵਾਰਾਣਸੀ ਤੋਂ ਹਰ ਵੀਰਵਾਰ, ਸ਼ਨਿਚਰਵਾਰ ਅਤੇ ਸੋਮਵਾਰ ਨੂੰ ਇਹ ਰੇਲ ਗੱਡੀ ਸ਼ਾਮੀ 7:50 ਤੇ ਸ਼ੁਰੂ ਹੋਏਗੀ ਅਤੇ 21 ਘੰਟੇ ਦੀ ਯਾਤਰਾ ਤੋਂ ਬਾਅਦ ਸ਼ਾਮੀ 5:10 ਤੇ ਸ਼ੇਰਾਟਾ ਪਹੁੰਚੇਗੀ। 10 ਡੱਬਿਆਂ ਵਾਲੀ ਇਹ ਰੇਲ ਗੱਡੀ ਵਿਦਿਆਰਥੀਆਂ, ਵਪਾਰਕ ਭਾਈਚਾਰੇ ਅਤੇ ਸ਼ਰਧਾਲੂਆਂ ਤੋਂ ਇਲਾਵਾ ਆਮ ਲੋਕਾਂ ਨੂੰ ਲਾਭ ਪਹੁੰਚਾਏਗੀ। ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਐਂਡੀ ਬਰਨੈਮ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਕਿੰਗ ਚਾਰਲਸ ਤੀਜੇ ਨੇ ਕੀਰ ਸਟਾਮਰ ਦੇ ਅਸਤੀਫੇ ਤੋਂ ਬਾਅਦ ਗ੍ਰੇਟਰ ਮੈਨਚੈਸਟਰ ਦੇ 56 ਸਾਲਾ ਸਾਬਕ ਮੇਅਰ ਨੂੰ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀ ਸਟਾਮਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ 10 ਡਾਊਨਿੰਗ ਸਟ੍ਰੀਟ ਤੋਂ ਆਪਣਾ ਅੰਤਮ ਸੰਬੋਧਨ ਕੀਤਾ ਅਤੇ ਫਿਰ ਆਪਣਾ ਅਸਤੀਫਾ ਰਸਮੀ ਤੌਰ ਤੇ ਸੌਂਪ ਦਿੱਤਾ। ਸਟਾਮਰ ਨੇ ਕਿਹਾ ਕਿ ਉਹ ਐਂਡੀ ਬਰਨੈਮ ਨੂੰ ਅਹੁਦਾ ਸੌਂਪ ਰਹੇ ਨੇ। ਉਨ੍ਹਾਂ ਕਿਹਾ ਕਿ ਲੇਬਰ ਨੇਤਾ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਹੈ। ਤ੍ਰਿਪੁਰਾ ਦੇ ਪੁਲਿਸ ਡਾਇਰੈਕਟਰ ਜਨਰਲ ਅਨੁਰਾਗ ਧਨਖੜ ਅੱਜ ਅਗਰਤਲਾ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ। ਹੋਰ ਵੇਰਵਿਆਂ ਦੀ ਉਡੀਕ ਹੈ। ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ

0: ਆਊਟਕਮ ਫਾਰ ਐਜੂਕੇਸ਼ਨ ਪਲੱਸ 2025-26 ਦੇ ਅੰਕੜੇ ਅਨੁਸਾਰ ਦੇਸ਼ ਭਰ ਵਿੱਚ ਸਕੂਲ ਦਾਖਲਾ 25 ਕਰੋੜ ਹੋ ਗਿਆ ਹੈ। ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ 2024-25 ਦੇ ਮੁਕਾਬਲੇ 2025-26 ਵਿੱਚ ਪ੍ਰਾਇਮਰੀ, ਐਲੀਮੈਂਟਰੀ, ਮਿਡਲ ਅਤੇ ਸੈਕੰਡਰੀ ਸਿੱਖਿਆ ਵਿੱਚ ਦਾਖਲਾ ਅਨੁਪਾਤ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਪੱਧਰਾਂ 'ਤੇ ਲਿੰਗ ਸਮਾਨਤਾ ਸੂਚਕਾਂਕ 1 ਜਾਂ 1 ਤੋਂ ਵੱਧ ਹੈ, ਜੋ ਕੁੜੀਆਂ ਦੀ ਸਰਗਰਮ ਭਾਗੀਦਾਰੀ ਨੂੰ ਦਰਸਾਉਂਦਾ ਹੈ। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤੇਜ਼ ਮੀਂਹ ਪੈ ਰਿਹਾ, ਜਿਸ ਨਾਲ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਮੌਸਮ ਦੀ ਸਥਿਤੀ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਆਨੰਦਪੁਰ ਸਾਹਿਬ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸੰਸਦ ਦੇ ਮਾਨਸੂਨ ਸਮਾਗਮ ਦੇ ਪਹਿਲੇ ਦਿਨ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਦੋਵਾਂ ਸਦਨਾਂ ਦੀ ਕਾਰਵਾਈ ਕਈ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ ਹੈ। ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਅਯੋਧਿਆ ਵਿੱਚ ਰਾਮ ਮੰਦਰ ਵਿੱਚ ਕਥਿਤ ਚੜਾਵਾ ਚੋਰੀ ਦੀ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੀ ਸੰਭਾਵਨਾ ਬਾਰੇ ਦੱਸਣ ਲਈ ਕਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਭਾਰਤ ਅਤੇ ਮੋਲਦੋਵਾ ਵਿਚਕਾਰ ਆਰਥਿਕ ਸਹਿਯੋਗ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:40 ਤੇ 10 ਸੈਕਿੰਡ। ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਵੇਖਦੇ ਹਾਂ ਕਿਸ ਨੇ ਡਾਇਲ ਕੀਤਾ ਹੈ। 0164-2240-331। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਨਮਸਕਾਰ। ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
2: ਹਾਂਜੀ, ਮੈਂ ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਢੀਆਂ ਨੇੜੇ ਧੂਰੀ ਤੋਂ ਬੋਲ ਰਿਹਾ ਜੀ।
1: ਗੁਰਮੇਲ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਨੀ 'ਚ ਆਪ ਜੀ ਦਾ ਸਵਾਗਤ ਹੈ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸ਼ੇਰਪੁਰ ਸੋਢੀਆਂ ਵਿੱਚ
1: ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ।
1: ਬਾਰਿਸ਼ ਹੋ ਰਹੀ ਹੈ ਤੁਹਾਡੇ ਪਿੰਡ 'ਚ?
2: ਨਹੀਂ ਜੀ, ਮੈਂ ਆਪਣੇ ਦਿਲ ਦੀ ਗੱਲ ਕਹਿਣੀ ਚਾਹੁੰਦਾ ਜੀ।
1: ਜੀ,
2: ਇੱਕ ਤਾਂ ਵੱਧ ਤੋਂ ਵੱਧ ਰੁੱਖ ਲਗਾਈਏ ਜੀ, ਬਾਕੀ ਪ੍ਰਦੂਸ਼ਣ ਘਟਾਈਏ ਜਿੱਥੋਂ ਤੱਕ ਹੋ ਸਕੇ, ਆਪਾਂ ਵਾਹਨ ਜੋ ਘੱਟ ਵਰਤੀਏ, ਸਾਈਕਲ ਦੀ ਵਰਤੋਂ ਜ਼ਿਆਦਾ ਕਰੀਏ।
1: ਹਾਂ, ਬੜੀਆਂ ਖੂਬਸੂਰਤ ਗੱਲਾਂ ਕੀਤੀਆਂ, ਪਰ ਮਜ਼ਾ ਤਾਂ ਦਾ ਜੇ ਯਥਾਰਥ ਦੇ ਵਿੱਚ, ਅਸਲ ਦੇ ਵਿੱਚ ਅਸੀਂ ਵੀ ਇਹਨਾਂ ਤੇ ਅਮਲ ਕਰੀਏ।
2: ਬਾਕੀ ਘਰ ਘਰ ਏਸੀ ਹੋ ਗਈ, ਇਹ ਵੀ ਬਾਰਿਸ਼ ਪੈਣ ਦਾ ਇੱਕ ਵੱਡਾ ਕਾਰਨ ਹੈ ਜੀ। ਥੱਲੋਂ ਤਪਸ਼ ਹੋ ਜਾਂਦੀ ਹੈ, ਉੱਤੇ ਸਮਰਥ ਜਾ ਰਹੀ ਹੈ ਜੀ, ਅਸੀਂ ਦੁੱਖ ਭੋਗ ਰਹੇ ਹਾਂ ਜੀ।
1: ਬਿਲਕੁਲ ਬਿਲਕੁਲ, ਅਸੀਂ ਆਪਣੇ ਦੁੱਖਾਂ ਦੇ ਕਾਰਨ ਖੁਦ ਹੀ ਹਾਂ।
2: ਹਾਂ ਜੀ, ਹਾਂ ਜੀ,
1: ਹਮਾਰੇ ਪਾਮ ਕਾ ਕਾਂਟਾ ਹਮੀ ਸੇ ਨਿਕਲੇਗਾ।
2: ਗਾਣਾ ਹਰਜੀਤ ਹਰਮਨ ਦੀ ਆਵਾਜ਼ ਵਿੱਚ ਸੁਣਾ ਦੋ ਜੀ, ਪੰਜਾਬ ਦੀਆਂ ਰਾਹਾਂ ਜੀ।
1: ਜੀ, ਫੋਨ ਕਰਨ ਲਈ ਸ਼ੁਕਰੀਆ ਜਨਾਬ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ। ਰੱਬ ਖੈਰ ਕਰੇ, ਫਿਰ ਮਿਲਾਂਗੇ।

0: प्रोग्राम श्याम सुहानी
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਲਵਲੀਨ ਸਚਦੇਵਾ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ ਹੈ 8:38 ਅਤੇ ਹੁਣ ਪ੍ਰੋਗਰਾਮ ਹੈ ਉਮੰਗ, ਜਿਸ ਨੂੰ ਸਪੋਂਸਰ ਕੀਤਾ ਹੈ ਐਨ ਸੀ ਆਰ ਟੀ ਨੇ, ਅਤੇ ਇਸ ਇਹ ਸਪੋਂਸਰ ਪ੍ਰੋਗਰਾਮ ਤੁਸੀਂ ਸੁਣੋਗੇ ਕੁਝ ਹੀ ਪਲਾਂ 'ਚ।

0: ਤੁਸੀਂ ਸੁਣ ਰਹੇ ਸੀ NCERT ਦਾ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ ਹੈ 8:30 ਤੇ 19 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ 5 ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।

ਜੀ ਸਰੋਤਿਓ, ਤੁਹਾਡੇ ਵਟਸਐਪ ਮੈਸੇਜਿਸ ਤੇ ਖਤਾਂ ਤੇ ਆਧਾਰਿਤ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਮੈਂ ਹਾਜ਼ਰ ਹਾਂ ਰਮਾ ਸ਼ਰਮਾ। ਇਸ ਵਿੱਚ ਅਸੀਂ ਜਿਹੜਾ ਪਹਿਲਾ ਖਤ ਸ਼ਾਮਿਲ ਕਰ ਰਹੇ ਹਾਂ ਉਹ ਆਇਆ ਹੈ ਸਾਨੂੰ ਮੁੱਲਾਂਪੁਰ ਦਾਖਾ ਤੋਂ। ਇਹ ਲਿਖਿਆ ਹੈ ਰਾਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਨਗੀਨਾ ਜੈਨ, ਸੰਜੀਵ ਜੈਨ, ਸਾਰਿਕਾ ਜੈਨ ਅਤੇ ਬਨੀਤਾ ਜੈਨ ਨੇ। ਅਤੇ ਇਹੀ ਗੀਤ ਜਿਹੜਾ ਇਹਨਾਂ ਨੇ ਫਰਮਾਇਸ਼ ਕੀਤੀ ਹੈ, ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਜੀ, ਜਤੇਗ ਅਤੇ ਮੀਕਾ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

ਜੀ ਸਰੋਤਿਓ, ਅਮਰ ਨੂਰੀ ਦੀ ਆਵਾਜ਼ ਦੇ ਵਿੱਚ ਇਸ ਗੀਤ ਤੋਂ ਬਾਅਦ ਆਪਾਂ ਅਗਲਾ ਸੁਨੇਹਾ ਦੇਖ ਲੈਂਦੇ ਹਾਂ ਕਿੱਥੋਂ ਪ੍ਰਾਪਤ ਹੋਇਆ ਆਪਾਂ ਨੂੰ। ਲਿਖਣ ਵਾਲੇ ਨੇ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਅਤੇ ਡੋਲੀ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਜਿਹੜਾ ਹੈ, ਇਸੇ ਦੀ ਫਰਮਾਇਸ਼ ਸਾਨੂੰ ਮਿਲੀ ਹੈ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ। ਇਹਨਾਂ ਨੇ ਮਲੋਟ ਤੋਂ ਸਾਨੂੰ ਇਹ ਖੱਤ ਲਿਖਿਆ। ਸੁਰਿੰਦਰ ਕੌਰ ਜੀ ਵੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਸਾਦੁਲ ਸ਼ਹਿਰ ਤੋਂ, ਅਤੇ ਪਿੰਡ ਤਿਉਣਾ ਤੋਂ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ ਅਤੇ ਕਰਨਦੀਪ ਸਿੰਘ ਬਰਾੜ ਨੇ। ਅਤੇ ਇਸੇ ਗੀਤ ਦੀ ਫਰਮਾਇਸ਼ ਲਈ ਸਾਨੂੰ ਵਟਸਐਪ ਮੈਸੇਜ ਵੀ ਪ੍ਰਾਪਤ ਹੋਇਆ ਹੈ ਜਗਰਾਜ ਸਿੰਘ ਕਣਕਵਾਲੀਆ, ਪੁੱਚੋ ਮੰਡੀ ਤੋਂ। ਅਤੇ ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ 'ਤੇ ਇਹ ਗੀਤ।

ਤੇ ਸਰੋਤਿਓ, ਇਸੇ ਗੀਤ ਦੀ ਫਰਮਾਇਸ਼ ਲਈ ਫੁੱਲੋ ਮਿੱਠੀ ਤੋਂ ਵੀ ਸਾਨੂੰ ਖਤ ਪ੍ਰਾਪਤ ਹੋਇਆ ਹੈ ਹਰਜਸ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂ ਵਾਲਾ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਤਰ, ਭੋਲਾ ਸਿੰਘ ਬੈਣੀਵਾਲ ਤੇ ਰਾਮ ਸਿੰਘ ਗੈਰੀ ਬੁੱਟਰ ਤੋਂ।

ਹਾਂਜੀ, ਇਸ ਗੀਤ ਤੋਂ ਬਾਅਦ ਜਿਹੜੀ ਅਗਲੀ ਫਰਮਾਇਸ਼ ਸਾਨੂੰ ਪ੍ਰਾਪਤ ਹੋਈ ਹੈ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਸਮੂਹ ਬਰਾੜ ਪਰਿਵਾਰ ਨੇ। ਅਤੇ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਸੁਖਦੀਪ ਸਿੰਘ ਗਿੱਲ, ਜਗਪ੍ਰੀਤ ਸਿੰਘ ਗਿੱਲ, ਸੁਖਮਣੀ ਕੌਰ ਗਿੱਲ, ਖੁਸ਼ੀ ਕੌਰ ਗਿੱਲ, ਪਰਵੀਨ ਕੌਰ ਗਿੱਲ ਨੇ। ਅਤੇ ਇਸ ਦੇ ਨਾਲ ਹੀ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਗਿਆਨ ਭੂਸ਼ਣ ਸ਼ਰਮਾ ਜੀ ਨੇ, ਸੋਮਨਾਥ ਕਾਲੀਆ ਜੀ ਨੇ ਕਰਨਾਲ ਤੋਂ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

0: and restore normalcy. President Draupadi Murmu calls for stronger economic partnership between India and Moldova and greater cooperation in high-growth sectors. Heavy rainfall claims 4 lives in Jammu Division, taking death toll over past 2 days to 16. Red alert issued for very heavy rainfall over Himachal Pradesh and Jammu and Kashmir tomorrow. And Labour Party leader Andy Burnham assumes office as the new Prime Minister of the United Kingdom. That is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ ਹੁਣ ਤੋਂ ਲੈ ਕੇ ਰਾਤ 10 ਵਜੇ ਤੱਕ ਵਿਵਿਧ ਭਾਰਤੀ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ

9:59:35 ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 10 ਵਜੇ ਸੰਸਦ ਵਿੱਚ ਚੱਲੇ ਪ੍ਰਸ਼ਨ ਕਾਲ ਦੀ ਰਿਕਾਰਡਿੰਗ ਸੁਣੋਗੇ ਜੋ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤੀ ਜਾਏਗੀ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਪ੍ਰੋਗਰਾਮ ਘਰ ਪਰਿਵਾਰ ਦੇ ਦੌਰਾਨ ਤੁਸੀਂ ਸੁਣੋਗੇ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਤੇ ਇਸ ਵਾਰ ਪ੍ਰੋਗਰਾਮ ਦੇ ਵਿਚ ਸਾਡੇ ਮਹਿਮਾਨ ਹੋਣਗੇ ਸ਼੍ਰੀਮਤੀ ਗੁਰਵਿੰਦਰ ਕੌਰ।

0: ਮੁਲਾਕਾਤੇ ਹੋਣਗੇ ਦੀਪਾ ਛਾਬੜਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਜੁਲਾਈ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੌਰਾਨ, ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ।
1: ਤੇ ਸਰੋਤੇ

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ।